ਪਤਾ ਸਾਹਿਬ ਸਿਸਵਾਲੇ ਦਿਨ ਕੀਤੀ ਸੋ ਪਾਰ ਪਿਆ ਕਹੋ ਨਾਨ ਕਰਤੇ ਕਿਆ ਬਾਤਾਂ ਜੋ ਕਿਸ਼ ਕਰਨਾ ਸੋ ਕਰਿਆ ਮਹੱਲਾ ਦੂਜਾ ਜੋ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਾਹਮਣ ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ।

ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹਮ ਅਵਗੁਣ ਭਰੇ ਏਕ ਗੁਣ ਨਾਈ ਅੰਮ੍ਰਿਤ ਛਾਡ ਵਿਖੇ ਵਿਖ

ਛੱਡਿਆਈ ਕੋਈ ਨਾਉ ਨ ਜਾਣ ਮੇਰਾ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ 'ਤੇ ਜੋ ਕਿਰਪਾ ਕਰਦੇ ਹਨ, ਜੋ ਸਮਝਾਉਣ ਦਾ ਯਤਨ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਨਾਲ

आप जी रोजाना इस अस्थान तो अमृतमई बाणी की लड़ीवार शब्द विचार का लाहा प्राप्त करते आ रहे हो। बिहागड़ा राग धन धन गुरु रामदास पातशाह जी वल्लों छंत रूप दे विच जो ये पावन शब्द उचारण किते हन, अज जो आप जी ने अमृतमई बाणी का पाठ सरवण किया, गुरु ग्रंथ साहिब महाराज जी की पावन बाणी पावन अंग 538 दे उपर सुभाए मान है। धन गुरु रामदास महाराज जी कृपा करते ने अमृत हर हर नाम है मेरी जिंदड़ीए। असी जदों इस शब्द का अभ्यास करना है, जेड़ा जेड़ा भी इस शब्द का अभ्यास करेगा वो अपनी अपनी जिंद नू जीव आत्मा नू संबोधन होके समझाउन दा यतन करेगा कि हे मेरी जिंदड़ीए, आत्मक जीवन देन वाला जिहड़ा नाम रस है वह है परमात्मा दा नाम अमृत, जिथे आत्मक मौत नहीं हुंदी है, जिथे इंसानियत नहीं मरदी, जिथे मनुखता दा नाश नहीं हुंदा। शरीरक तल दे उते तां एक दिन मौत है, उते एक अटल सच्चाई है, पर अगर असी दुनिया दे विच देखांगे शरीर करके तां तुरे फिरदे हां पर जमीर करके मरे हुए हैं। आत्मक तल ते असीं देखांगे बहुत लोग ऐसे ने जिहड़े आत्मक तल ते मरे हुए ने, और महाराज जी ने भी गुरबाणी दे विच उन्हां नूं मृतक करार दिता है भी ये मृतक ने, मुरदे ने, ये डेड हो चुके ने। शरीर करके भावें वह तुरे फिरदे आ, जागदे आ, जिउंदे आ, ते पुछिया महाराज तुसीं किनूं मृतक आखदे हो भी इहदी मृत्यु हो गई, इहदी मौत हो गई, इह हुण डेड हो गया। महाराज कहिंदे मृतक कही है नानका जह प्रीत नहीं भगवंत, जिहदा परमेश्वर नाल प्रेम नहीं, जिदा वाहिगुरु जी दे नाल प्रेम नहीं है और दुनिया दे नाल प्रेम है, वो दुनिया दी नज़र दे विच जिउंदा जागदा होएगा पर महाराज दी नज़र दे विच वो मृतक है, मुरदा है। जिदे मन दे विच परमेश्वर दे नाम प्रति प्रेम पैदा नहीं होया। इसलिए अपनी अपनी जिंद नूं असी समझाउणा है कि मेरी जिंदड़ीए, बड़े प्यार नाल समझाउणा है, क्योंकि जिथे गल मार दे नाल ना बने उत्थे फिर गल प्यार दे नाल ही बनदी है। इसलिए मेरी जिंदड़ीए बड़े प्यार नाल आवाज देनी है, बड़े प्रेम नाल भिज के, ताकि वह समझ जाए। हर नाम है, अमृत की है, हरि दा नाम, अमृत रस किथे है, हरि दे नाम दे विच। हुणे अमृत रस मिलेगा कित्थों, इहदी प्राप्ति किवें होएगी? कई बार ना असीं कोई गल सुणदे हाँ ते सुणदे हाँ सारी दौड़ पैंदे हाँ, तुर पैंदे हाँ। ऐसा ना होवे कि बस ये समझ लिया कि अमृत हर हर नाम है ते सुनदे ही असी दौड़ पईए, पता ये होवे ना भी मिलना कित्थों है, इहदी प्राप्ति कित्थों होनी है। इसलिए महाराज ने नाल ही ये भी कह दिता, अमृत गुरमत पाए राम,
ਜਿਹੜਾ ਅੰਮ੍ਰਿਤ ਰਾਮ ਦੇ ਨਾਮ ਦੇ ਵਿੱਚ ਹੈ, ਅੰਮ੍ਰਿਤ ਰਸ, ਉਹ ਤੁਹਾਨੂੰ ਗੁਰੂ ਦੀ ਮੱਤ ਵਿੱਚੋਂ ਮਿਲਣਾ ਹੈ, ਗੁਰੂ ਦੀ ਸਿੱਖਿਆ ਵਿੱਚੋਂ, ਗੁਰੂ ਦੇ ਉਪਦੇਸ਼ ਵਿੱਚੋਂ। ਸਤਿਗੁਰੂ ਮਹਾਰਾਜ ਸਾਨੂੰ ਗੁਰਬਾਣੀ ਦੇ ਰਾਹੀਂ ਅੰਮ੍ਰਿਤ ਵੰਡ ਰਹੇ ਨੇ। ਸਤਿਗੁਰੂ ਕੋਈ ਜ਼ਹਿਰ ਨਹੀਂ ਵੰਡ ਰਹੇ, ਅੰਮ੍ਰਿਤ ਵੰਡ ਰਹੇ ਨੇ ਸਾਨੂੰ। ਹਾਂ, ਉਹ ਅੰਮ੍ਰਿਤ ਸਾਨੂੰ ਲੈਣਾ ਨਾ ਆਵੇ ਜਾਂ ਉਹਦੀ ਮੰਗ ਸਾਨੂੰ ਕਰਨੀ ਨਾ ਆਵੇ, ਉਹ ਗੱਲ ਵੱਖਰੀ ਹੈ। ਪਰ ਸਤਿਗੁਰੂ ਜੀ ਦੀ ਬਾਣੀ ਹਰ ਵੇਲੇ ਅੰਮ੍ਰਿਤ ਰਸ ਹੀ ਵੰਡ ਰਹੀ ਹੈ। ਇਹ ਉਹ ਅੰਮ੍ਰਿਤ ਹੈ ਜਿਹਨੂੰ ਰਿਸ਼ੀ ਮੁਨੀ ਵੀ ਲੋਚਦੇ ਨੇ, ਦੇਵੀ ਦੇਵਤੇ ਵੀ ਲੋਚਦੇ ਆ। ਪਰ ਇਹ ਅੰਮ੍ਰਿਤ ਜਿਹੜਾ ਉਹ ਕਹਿ ਲਓ ਨਸੀਬਾਂ ਵਾਲਿਆਂ ਨੂੰ, ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਰੋਜ਼ ਅਸੀਂ ਪੜ੍ਹਦੇ ਹਾਂ ਕਿ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ। ਸਾਨੂੰ ਅੰਮ੍ਰਿਤ ਮਿਲਿਆ, ਉਹ ਖੋਜ ਰਹੇ ਨੇ, ਉਹਦੀ ਭਾਲ ਕਰ ਰਹੇ ਆ। ਸਾਨੂੰ ਇਹ ਖਜ਼ਾਨਾ ਦੇ ਦਿੱਤਾ ਅੰਮ੍ਰਿਤ ਰਸ ਦਾ। ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇਹ ਗੁਰੂ ਕਿਰਪਾ ਹੋਏਗੀ ਤਾਂ ਅੰਮ੍ਰਿਤ ਰਸ ਮਿਲਣਾ, ਔਰ ਇਹ ਨਾਮ ਸਾਡੇ ਮਨ ਦੇ ਵਿੱਚ, ਕਿਉਂਕਿ ਇਹ ਅੰਮ੍ਰਿਤ ਬਾਹਰੋਂ ਮੁੱਖ ਨਾਲ ਨਹੀਂ, ਇਹ ਮਨ ਨਾਲ ਪੀਤਾ ਜਾਣਾ ਹੈ। ਇਸ ਲਈ ਮਹਾਰਾਜ ਕਹਿੰਦੇ ਅੰਮ੍ਰਿਤ ਰਸ ਜਿਹਨੇ ਤੇਰੇ ਅੰਦਰ, ਤੈਨੂੰ ਅੰਦਰੋਂ ਹਰਿਆ ਭਰਿਆ ਕਰ ਦੇਣਾ, ਕਿਉਂਕਿ ਅੰਦਰੋਂ ਮੁਰਝਾਏ ਹੋਏ ਆ ਨਾ। ਜਿਸ ਬੂਟੇ ਨੂੰ ਜੜ ਨੂੰ ਪਾਣੀ ਨਹੀਂ ਲੱਗੇਗਾ ਉਹ ਤੇ ਫਿਰ ਮੁਰਝਾ ਹੀ ਜਾਏਗਾ। ਅਸੀਂ ਪੱਤਿਆਂ ਉੱਤੇ ਛਿੱਟੇ ਮਾਰੀ ਜਾਈਏ, ਗੱਲ ਨਹੀਂ ਬਣਨੀ। ਗੱਲ ਹੈ ਜਦੋਂ ਉਸ ਜੜ ਨੂੰ ਪਾਣੀ ਲੱਗੇਗਾ, ਜਿੱਥੋਂ ਉਹਨੇ ਹਰਿਆ ਭਰਿਆ ਰਹਿਣਾ। ਤੇ ਸਾਡੀ ਜੜ ਕੀ ਹੈ? ਮਨ। ਮਨ ਨੂੰ ਜਿੰਨਾ ਚਿਰ ਅੰਮ੍ਰਿਤ ਬਾਣੀ ਦਾ ਰਸ ਨਹੀਂ ਲੱਗੇਗਾ, ਅੰਦਰੋਂ ਅਸੀਂ ਮੁਰਝਾਏ ਹੀ ਰਵਾਂਗੇ, ਅੰਦਰੋਂ ਕੁਮਲਾਏ ਰਵਾਂਗੇ ਅਸੀਂ। ਇਸ ਲਈ ਅੰਮ੍ਰਿਤ ਰਸ ਚਾਹੀਦਾ ਹੈ, ਪਰ ਮਿਲਣਾ ਗੁਰੂ ਦੀ ਮੱਤ ਨਾਲ ਹੈ, ਆਪਣੀ ਮੱਤ ਨਾਲ ਨਹੀਂ। ਜੇ ਅਸੀਂ ਆਪਣੀ ਮੱਤ ਨਾਲ ਰਸ ਲਵਾਂਗੇ ਤੇ ਮਾਫ਼ ਕਰਨਾ, ਵਿਕਾਰਾਂ ਦਾ ਰਸ ਹੀ ਆਏਗਾ, ਨਾਮ ਦਾ ਰਸ ਨਹੀਂ। ਕਿਉਂਕਿ ਮੱਤ ਕੁਮੱਤ ਹੈ ਨਾ। ਤੋ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਗੁਰਮਤ ਪਾਏ ਰਾਮ। ਇਹ ਗੁਰੂ ਦੀ ਮੱਤ ਦੇ ਰਾਹੀਂ ਤੁਹਾਨੂੰ ਨਾਮ ਅੰਮ੍ਰਿਤ ਰਸ ਮਿਲਣਾ ਹੈ। ਇਹ ਆਪਣੀ ਆਪਣੀ ਜਿੰਦ ਨੂੰ ਅਸੀਂ ਸਮਝਾਉਣਾ ਹੈ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ। ਹੇ ਮੇਰੀ ਜਿੰਦੇ, ਇਹ ਜਿਹੜੀ ਮਾਇਆ ਹੈ ਨਾ ਮਾਇਆ, ਇਸ ਮਾਇਆ ਦੇ ਵਿੱਚ ਜਿਹੜਾ ਹਉਮੈ ਹੈ, ਇਹ ਇੱਕ ਬਹੁਤ ਵੱਡੀ ਇੱਕ ਜ਼ਹਿਰ ਹੈ। ਇਹ ਹਉਮੈ ਇੱਕ ਬਹੁਤ ਵੱਡੀ ਬਿਮਾਰੀ ਵੀ ਹੈ ਅਤੇ ਹਉਮੈ ਇੱਕ ਜ਼ਹਿਰ ਵੀ ਹੈ। ਇਹ ਨਫ਼ਰਤ ਪੈਦਾ ਕਰ ਦਿੰਦੀ ਹੈ। ਜਦੋਂ ਅੰਦਰ ਹਉਮੈ ਆ ਜਾਏ ਨਾ, ਅਹੰਕਾਰ ਆ ਜਾਏ, ਤਾਂ ਫਿਰ ਆਪਣਿਆਂ ਨੂੰ ਵੀ ਆਪਣਿਆਂ ਤੋਂ ਇਹ ਵੈਰੀ ਬਣਾ ਦਿੰਦੀ ਹੈ। ਇਹ ਜ਼ਹਿਰ ਹਉਮੈ ਦੀ ਨਫ਼ਰਤ ਪੈਦਾ ਹੋ ਜਾਂਦੀ ਹੈ ਇਨਸਾਨ ਦੇ ਅੰਦਰ। ਜਦੋਂ ਅੰਦਰ ਹਉਮੈ ਆ ਜਾਏ ਫਿਰ ਉਹ ਨਫ਼ਰਤ ਕਰਨ ਲੱਗ ਜਾਂਦਾ ਹੈ। ਇਹ ਹਉਮੈ ਪਰਮੇਸ਼ਵਰ ਤੋਂ ਵੀ ਸਾਨੂੰ ਇਹ ਜ਼ਹਿਰ ਐਸੀ ਹੈ ਵੀ ਜੇ ਇਹ ਜ਼ਹਿਰ ਅਸੀਂ ਪੀ ਲਈ ਜਾਂ ਇਹ ਜ਼ਹਿਰ ਅਸੀਂ ਖਾ ਲਈ ਤਾਂ ਅਸੀਂ ਪਰਮੇਸ਼ਵਰ ਤੋਂ ਵੀ ਦੂਰ ਹੋ ਜਾਣਾ ਹੈ। ਅੱਜ ਤੁਸੀਂ ਹੁਕਮ ਪੜ੍ਹਿਆ, ਸੁਣਿਆ, ਸੁਣਨਾ ਵੀ ਹੈ। ਇਸ ਹਉਮੈ ਦੀ ਜ਼ਹਿਰ ਨੇ ਕੀ ਕੀਤਾ? ਦੂਰ ਕਰ ਦਿੱਤਾ ਪਰਮੇਸ਼ਵਰ ਤੋਂ। ਚਲੋ ਪਰਮੇਸ਼ਵਰ ਤੋਂ ਤਾਂ ਕੀਤਾ, ਆਪਣਿਆਂ ਤੋਂ ਵੀ ਦੂਰ ਕੀਤਾ। ਅੱਜ ਅਸੀਂ ਦੁਨੀਆ ਦੇ ਵਿੱਚ ਦੇਖੋ ਆਪਣਿਆਂ ਤੋਂ ਹੀ ਅਸੀਂ ਦੂਰ ਹੋ ਕੇ ਬੈਠੇ ਹਾਂ। ਕਾਰਨ ਹਉਮੈ, ਅਹੰਕਾਰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੰਨਾ ਚਿਰ ਹਉਮੈ ਦੀ ਜ਼ਹਿਰ ਦਾ ਅਸਰ ਸੀ ਤੂੰ ਨੇੜੇ ਨਹੀਂ ਸੀ,
ਤੂੰ ਨੇੜੇ ਹੋ ਕੇ ਵੀ ਨੇੜੇ ਨਹੀਂ ਸੀ, ਪਰ ਜਦੋਂ ਜ਼ਹਿਰ ਦੀ ਜਿਹੜੀ ਆ ਜ਼ਹਿਰ ਦਾ ਅਸਰ ਖਤਮ ਹੋਇਆ ਫਿਰ ਤੂੰ ਹੀ ਤੂੰ ਹੈ, ਮੈਂ ਰਹੀ ਨਹੀਂ ਅੰਦਰ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਕਿਹਨੂੰ ਸਮਝਾਉਣਾ? ਆਪਣੀ ਆਪਣੀ ਜਿੰਦ ਨੂੰ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਰਾਹੀਂ ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ। ਹੁਣ ਅਸੀਂ ਕਿਹਾ ਮਹਾਰਾਜ ਅੰਦਰ ਤੇ ਜ਼ਹਿਰ ਭਰੀ ਪਈ ਹੈ, ਹੁਣ ਇਹ ਜ਼ਹਿਰ ਨਿਕਲੇ ਕਿੱਦਾਂ? ਮੈਂ ਚਾਹੁੰਦਾ ਮੈਨੂੰ ਅੰਮ੍ਰਿਤ ਮਿਲ ਜਾਏ, ਪਰ ਜ਼ਹਿਰ ਖਤਮ ਹੋਏਗੀ, ਇਹਦਾ ਅਸਰ ਖਤਮ ਹੋਏਗਾ, ਤਾਂ ਹੀ ਇਹ ਮੈਨੂੰ ਅੰਮ੍ਰਿਤ ਰਸ ਮਿਲੇਗਾ। ਜਾਂ ਫਿਰ ਮੇਰੇ ਅੰਦਰ ਦੀ ਜ਼ਹਿਰ ਨੂੰ ਅੰਮ੍ਰਿਤ ਵਿੱਚ ਤਬਦੀਲ ਕਰ ਦਿਓ, ਬਦਲ ਦਿਓ। ਇਹ ਵੀ ਕਿੱਦਾਂ ਹੋ ਸਕਦਾ ਹੈ? ਜ਼ਹਿਰ ਅੰਮ੍ਰਿਤ ਕਿਵੇਂ ਬਣ ਸਕਦੀ ਹੈ? ਜੇ ਆਪਾਂ ਬਾਹਰ ਜ਼ਹਿਰ ਹੋਵੇ ਭਾਂਡਾ ਭਰਿਆ, ਉਹਨੂੰ ਅੰਮ੍ਰਿਤ ਵਿੱਚ ਕਿਵੇਂ ਬਦਲ ਦਿਆਂਗੇ? ਜ਼ਹਿਰ ਨੇ ਤੇ ਜ਼ਹਿਰ ਹੀ ਰਹਿਣਾ। ਨਿੰਮ ਦੇ ਬੂਟੇ ਨੂੰ ਜਿੰਨਾ ਮਰਜ਼ੀ ਖੰਡ ਦੀ ਚਾਸ਼ਨੀ ਬਣਾ ਕੇ ਪਾਈ ਜਾਓ, ਉਹਨੇ ਤੇ ਕੋੜੇ ਦੇ ਕੋੜਾ ਹੀ ਰਹਿਣਾ। ਨਿੰਮ ਤਾਂ ਨਹੀਂ ਮਿੱਠੀ ਹੋਣੀ, ਭਾਵੇਂ ਉਹਦੇ ਵਿੱਚ ਪਾਣੀ ਦੀ ਜਗ੍ਹਾ ਤੁਸੀਂ ਖੰਡ ਦੀ ਚਾਸ਼ਨੀ ਬਣਾ ਕੇ ਖੰਡ ਪਾਣੀ ਵਿੱਚ ਘੋਲ ਕੇ ਬੋਰੀ ਦੀਆਂ ਬੋਰੀਆਂ ਤੁਸੀਂ ਉਹਦੀ ਜੜ ਵਿੱਚ ਪਾ ਦਿਓ, ਪਰ ਰਹਿਣਾ ਉਹਨੇ ਕੋੜਾ ਹੀ ਹੈ। ਫਿਰ ਇਹ ਜ਼ਹਿਰ ਅੰਮ੍ਰਿਤ ਕਿਵੇਂ ਬਣੇ? ਜਦੋਂ ਸਤਿਗੁਰੂ ਦੀ ਕਿਰਪਾ ਹੋਵੇ, ਜਦੋਂ ਸਤਿਗੁਰੂ ਦੀ ਮਿਹਰ ਦੀ ਨਜ਼ਰ ਪਏਗੀ, ਫਿਰ ਇਹ ਜ਼ਹਿਰ ਵੀ ਅੰਮ੍ਰਿਤ ਹੈ। ਅਸੀਂ ਰੀਠੇ ਨੂੰ ਮਿੱਠਾ ਕਰ ਸਕਦੇ ਹਾਂ? ਰੀਠਾ ਕਿੰਨਾ ਕੌੜਾ ਹੁੰਦਾ, ਅਸੀਂ ਨਹੀਂ ਮਿੱਠਾ ਕਰ ਸਕਦੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੀ ਨਜ਼ਰ ਨੇ ਰੀਠਾ ਮਿੱਠਾ ਕਰ ਦਿੱਤਾ। ਅੱਜ ਵੀ ਅਸੀਂ ਰੀਠੇ ਦਾ ਪ੍ਰਸ਼ਾਦ ਛਕਦੇ ਹਾਂ ਨਾ, ਮਿੱਠੇ ਹੁੰਦੇ ਆ, ਪਰ ਹੈ ਤੇ ਉਹ ਕੌੜੇ ਨੇ। ਅੱਜ ਵੀ ਜਦੋਂ ਅਸੀਂ ਰੀਠਾ ਸਾਹਿਬ ਦੇ ਅਸਥਾਨ ਤੇ ਜਾਈਏ ਤੇ ਸਾਨੂੰ ਉਹ ਰੀਠਿਆਂ ਦਾ ਪ੍ਰਸ਼ਾਦ ਮਿਲਦਾ ਖਾਣ ਵਾਸਤੇ। ਰੁੱਖ ਉਹੀ ਹੈ, ਇੱਕੋ ਹੀ, ਜਿਹਦੇ ਤੋਂ ਭਾਈ ਮਰਦਾਨਾ ਜੀ ਛਕਦੇ ਆ ਤੇ ਮਿੱਠੇ ਆ, ਜਦੋਂ ਜੋਗੀ ਛਕਦੇ ਆ ਤੇ ਕੌੜੇ ਆ। ਕਿਉਂ? ਕਿਉਂਕਿ ਇੱਕ ਪਾਸੇ ਦੁਨਿਆਵੀ ਤਲ ਤੇ ਯੋਗ ਸਾਧਨਾ ਕਰਨ ਵਾਲੇ ਜੋਗੀ ਬੈਠੇ ਆ, ਇੱਕ ਪਾਸੇ ਆਪ ਸਾਖਸ਼ਾਤ ਨਿਰੰਕਾਰ ਦਾ ਰੂਪ ਗੁਰੂ ਨਾਨਕ ਸਾਹਿਬ ਬੈਠੇ ਆ। ਬਸ ਇਹ ਫਰਕ ਹੈ। ਸਤਿਗੁਰੂ ਨਦਰ ਕਰ ਦੇਵੇ ਤਾਂ ਜ਼ਹਿਰ ਵੀ ਅੰਮ੍ਰਿਤ ਹੈ। ਕਚਹੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ। ਸ਼ਬਦ ਕੀ ਹੈ? ਅੰਮ੍ਰਿਤ। ਮੈਂ ਕੀ ਸੀ? ਕੱਚ ਵਰਗਾ। ਮੈਨੂੰ ਕੀ ਬਣਾ ਦਿੱਤਾ ਸ਼ਬਦ ਨੇ? ਸੋਨੇ ਵਰਗਾ। ਕੰਚਨ ਕਹਿੰਦੇ ਸੋਨਾ। ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਦੋਂ ਮੁਖ ਤੋਂ ਮੈਂ ਸਤਿਗੁਰੂ ਦਾ ਨਾਮ ਜਾਂ ਸਤਿਗੁਰੂ ਦੇ ਰਾਹੀਂ ਆਪਣੇ ਮੁਖ ਤੋਂ ਜਦੋਂ ਪਰਮੇਸ਼ਵਰ ਦਾ ਨਾਮ ਜਪਿਆ, ਬਿਖ ਤੇ ਅੰਮ੍ਰਿਤ ਹੋਇਓ, ਉਹ ਬਿਖ ਤੋਂ ਅੰਮ੍ਰਿਤ ਵਿੱਚ ਬਦਲ ਗਿਆ। ਜਿਹੜੀ ਜ਼ਹਿਰ ਭਰੀ ਸੀ ਨਾ ਅੰਦਰ, ਉਹ ਹੁਣ ਅੰਮ੍ਰਿਤ ਰਸ ਦੇ ਨਾਲ ਭਾਂਡਾ ਭਰ ਗਿਆ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਰਾਹੀਂ ਮੈਨੂੰ ਮੁਖ ਤੋਂ ਨਾਮ ਜਪਣਾ ਆ ਗਿਆ, ਜਪਣਾ ਹੀ ਤੇ ਨਹੀਂ ਆ ਰਿਹਾ, ਬਾਣੀ ਦਾ ਅਭਿਆਸ ਤੇ ਹੋ ਰਿਹਾ ਪਰ ਮਨ ਦੇ ਤਲ ਤੇ ਨਹੀਂ ਨਾ ਹੋ ਰਿਹਾ। ਜਿਸ ਦਿਨ ਮਨ ਦੇ ਤਲ ਤੇ ਬਾਣੀ ਦਾ ਅਭਿਆਸ ਹੋਏਗਾ, ਉਸ ਦਿਨ ਇਹ ਰਸ ਅੰਦਰ ਸਾਨੂੰ ਇਹਦਾ ਸਵਾਦ ਵੀ ਆਏਗਾ। ਫਿਰ ਕਚੋ ਕੰਚਨ ਭਇਓ, ਫਿਰ ਬਿਖ ਤੇ ਅੰਮ੍ਰਿਤ ਹੋਇਓ। ਇਸ ਲਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਨ ਬੁਝੀ, ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਅੰਮ੍ਰਿਤ ਬਾਣੀ ਹੈ, ਅੰਮ੍ਰਿਤ ਰਸ ਦੇ ਨਾਲ ਭਰੀ ਹੋਈ ਬਾਣੀ ਹੈ। ਸਾਨੂੰ ਕਿਤੇ ਅੰਮ੍ਰਿਤ ਪੀਣਾ ਆ ਜਾਏ, ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਸਾਨੂੰ ਇਹ ਅੰਮ੍ਰਿਤ ਕਿਤੇ ਪੀਣਾ ਆ ਜਾਏ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ।
ਤਾਂ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ, ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ। ਜਦੋਂ ਇਹ ਅੰਮ੍ਰਿਤ ਤੁਹਾਨੂੰ ਮਿਲੇਗਾ ਗੁਰੂ ਦੀ ਮੱਤ ਦੇ ਵਿੱਚ, ਫਿਰ ਇਹ ਬਿਖ, ਇਹ ਜ਼ਹਿਰ ਦਾ ਅਸਰ ਤੁਹਾਡੇ ਅੰਦਰੋਂ ਲਹਿ ਜਾਏ, ਇਹ ਉਤਰ ਜਾਏਗਾ। ਇਹ ਜ਼ਹਿਰ ਜਿਹੜੀ ਚੜੀ ਹੋਈ ਹੈ ਨਾ, ਇਹ ਉਤਰ ਜਾਏਗੀ ਜਦੋਂ ਤੁਸੀਂ ਗੁਰੂ ਮੱਤ ਨਾਲ ਅੰਮ੍ਰਿਤ ਰਸ ਨੂੰ

ਇੱਕ ਤਾਂ ਮਨ ਨੂੰ ਹੋਮੇ ਦੀ ਜ਼ਹਿਰ ਚੜ ਗਈ, ਉਸ ਜ਼ਹਿਰ ਨੇ ਕੀ ਕੀਤਾ, ਅੰਦਰੋਂ ਮਨ ਨੂੰ ਸੁਕਾ ਕੇ ਰੱਖ ਦਿੱਤਾ। ਜਿਹੜੇ ਨਸ਼ਾ ਕਰਦੇ ਆ ਨਾ, ਨਸ਼ਾ ਕੋਈ ਵੀ ਹੋਵੇ, ਉਹ ਅੰਦਰੋਂ ਹੀ ਅੰਦਰ ਉਹ ਨਸ਼ਾ ਖੋਖਲਾ ਕਰ ਦਿੰਦਾ। ਕਈਆਂ ਸੁੱਕੇ, ਉਹਨਾਂ ਦਾ ਤਨ ਬਿਲਕੁਲ ਸੁੱਕ ਜਾਂਦਾ, ਅਤੇ ਜਿਨ੍ਹਾਂ ਦਾ ਤੰਦਰੁਸਤ ਸਰੀਰ ਹੋਵੇ ਅਤੇ ਸੁੱਕ ਜਾਏ, ਅਸੀਂ ਕਹਿੰਦੇ ਹਾਂ ਵੀ ਤੈਨੂੰ ਕੀ ਹੋਇਆ, ਕਿਹੜਾ ਰੋਗ ਲੱਗ ਗਿਆ ਤੈਨੂੰ, ਜਾਂ ਫਿਰ ਅਸੀਂ ਕਹਿੰਦੇ ਹਾਂ ਵੀ ਕਿਹੜਾ ਤੂੰ ਨਸ਼ਾ ਕਰਨ ਲੱਗ ਪਿਆ। ਦੋ ਹੀ ਗੱਲਾਂ ਨੇ, ਜਾਂ ਤਾਂ ਕੋਈ ਰੋਗ ਲੱਗਾ ਅਤੇ ਜਾਂ ਫਿਰ ਤੂੰ ਕੋਈ ਨਸ਼ਾ ਕਰਦਾ, ਦੋ ਹੀ ਕਾਰਨ ਹੋ ਸਕਦੇ ਆ। ਹੁਣ ਇਹ ਜਿਹੜੀ ਮਾਇਆ ਹੈ ਨਾ, ਇਹ ਨਸ਼ਾ ਵੀ ਹੈ ਅਤੇ ਇਹ ਰੋਗ ਵੀ ਹੈ। ਹੋਮੈ ਦੀਰਗ ਰੋਗ ਹੈ, ਇਹ ਬਿਮਾਰੀ ਵੀ ਬਹੁਤ ਵੱਡੀ ਹੈ। ਇਹਦਾ ਅਸਰ ਮਨ ਦੇ ਉੱਤੇ ਹੋਣਾ ਹੈ, ਮਨ ਦਾ ਅਸਰ ਤਨ ਦੇ ਉੱਤੇ ਹੋਣਾ ਹੈ। ਹੁਣ ਕੀੜਾ ਅੰਦਰ ਲੱਗਾ ਨਾ ਲੱਕੜ ਦੇ, ਬਾਹਰੋਂ ਤਾਂ ਬੜੀ ਚੰਗੀ ਸੋਹਣੀ ਸੁੰਦਰ ਲੱਕੜ ਹੈ, ਪਰ ਅੰਦਰ ਉਸ ਕੀੜੇ ਨੇ ਖਾ ਖਾ ਕੇ ਖੋਖਲਾ ਕਰਤਾ। ਇਹ ਜਿਹੜਾ ਨਾ, ਹੋਮੇ ਰੋਗ ਵੀ ਹੈ ਅਤੇ ਹੋਮੇ ਜ਼ਹਿਰ ਵੀ ਹੈ, ਅਤੇ ਦੋਵੇਂ ਹੀ ਲੱਗੇ ਹੋਏ ਹੈ। ਜ਼ਹਿਰ ਵੀ ਹੈ, ਜ਼ਹਿਰ ਵੀ ਇਹ ਹੋਮੇ ਦਾ ਨਸ਼ਾ ਵੀ ਚੜਿਆ ਹੋਇਆ, ਔਰ ਇਹਦਾ ਰੋਗ ਵੀ ਬੜਾ ਭਿਆਨਕ ਲੱਗਾ ਹੋਇਆ। ਇਸ ਲਈ ਮਨ ਸੁੱਕਾ ਪਿਆ, ਅੰਦਰੋਂ ਸੋਕਾ ਪੈ ਗਿਆ, ਸੁੱਕ ਗਿਆ। ਹੁਣ ਉਸ ਅੰਦਰ ਜਿਹੜਾ ਮਨ ਸੁੱਕਾ ਸੀ, ਉਹਨੂੰ ਕਈ ਜਨਮ ਵੀ ਹੋ ਸਕਦੇ ਆ, ਕਈ ਸਾਲ ਵੀ ਹੋ ਸਕਦੇ ਆ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਕਈ ਜਨਮ ਵੀ ਹੋ ਸਕਦੇ ਆ ਅਤੇ ਕਈ ਸਾਲ ਵੀ ਹੋ ਸਕਦੇ ਆ। ਕਈ ਸਾਲਾਂ ਤੋਂ ਜਿਹੜਾ ਸੁੱਕਾ ਹੈ ਉਹ ਖਿੰਨ ਵਿੱਚ ਹਰਿਆ ਹੋ ਸਕਦਾ ਹੈ, ਕਈ ਜਨਮਾਂ ਤੋਂ ਜਿਹੜਾ ਸੁੱਕਾ ਹੈ ਉਹ ਖਿੰਨ ਵਿੱਚ ਹਰਿਆ ਹੋ ਸਕਦਾ। ਇੰਨੀ ਪਾਵਰ ਹੈ ਅੰਮ੍ਰਿਤ ਬਾਣੀ 'ਚ, ਖਿੰਨ ਵਿੱਚ। ਸਤਿਗੁਰੂ ਸਰਵ ਕਲਾ ਸਮਰੱਥ ਨੇ, ਜੇ ਸਾਨੂੰ ਸਮਝ ਆ ਜਾਏ, ਜੇ ਸਮਝ ਆਵੇ ਫਿਰ ਭਟਕਣ ਦੀ ਲੋੜ ਹੀ ਨਹੀਂ ਹੈ। ਗੱਲ ਤਾਂ ਸਮਝਣ ਦੀ ਹੈ, ਸਮਝ ਆ ਜਾਏ ਤਾਂ ਸਾਨੂੰ ਦਰ ਬਾ ਦਰ ਭਟਕਣ ਦੀ ਲੋੜ ਨਹੀਂ ਪਏਗੀ। ਸੰਗਲਾ ਦੀਪ ਦੇ ਵਿੱਚ ਰਾਜਾ ਸ਼ਿਵ ਨਾਮ ਗੁਰੂ ਨਾਨਕ ਸਾਹਿਬ ਜੀ ਦੀ ਉਡੀਕ ਵਿੱਚ ਬੈਠਾ ਕਿ ਕਦੋਂ ਤੁਸੀਂ ਆਓ ਅਤੇ ਮੈਂ ਤੁਹਾਡੇ ਦਰਸ਼ਨ ਕਰਾਂ। ਭਾਈ ਮਨ ਸੁੱਖ ਨੇ ਜਾਗ ਲਾ ਦਿੱਤਾ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ, ਅਤੇ ਭਾਈ ਭਗੀਰਥ ਨੇ ਭਾਈ ਮਨ ਸੁੱਖ ਨੂੰ ਜਾਗ ਲਾ ਦਿੱਤਾ ਸੀ ਲਾਹੌਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ। ਹੁਣ ਇਹ ਰਾਜਾ ਸ਼ਿਵ ਨਾਭ ਬੈਠਾ ਹੈ, ਉਡੀਕ ਕਰਦਾ ਹੈ, ਬੜੇ ਆਉਂਦੇ ਨੇ ਉੱਥੇ ਸਾਧੂ ਸੰਤ ਮਹਾਤਮਾ, ਪਰ ਇਹਨੂੰ ਯਕੀਨ ਨਹੀਂ ਹੈ ਕਿ ਇਹ ਪੂਰੇ ਨੇ। ਜਦੋਂ ਆਏ ਗੁਰੂ ਨਾਨਕ ਸਾਹਿਬ, ਅਤੇ ਇਹ ਉੱਥੇ ਇੱਕ ਬਾਗ ਜਿੱਥੇ ਆ ਕੇ ਮਹਾਰਾਜ ਜੀ ਨੇ ਜਦੋਂ ਆਪਣੇ ਚਰਨ ਰੱਖੇ ਨਾ, ਉਹ ਕਈ ਸਾਲਾਂ ਤੋਂ ਸੁੱਕਾ ਹੀ ਪਿਆ ਸੀ, ਹਰਾ ਨਹੀਂ ਸੀ ਹੁੰਦਾ ਬਾਗ। ਉਹ ਜਦੋਂ ਮਹਾਰਾਜ ਦੇ ਚਰਨ ਪਏ ਅਤੇ ਚਰਨ ਪੈਂਦਿਆਂ ਸਾਰੀ ਉਹ ਹਰਿਆ ਹੋ ਗਿਆ, ਰੌਲਾ ਪੈ ਗਿਆ, ਸੰਗਲਾ ਦੀਪ ਦੇ ਵਿੱਚ ਰੌਲਾ ਪੈ ਗਿਆ ਵੀ ਇਹ ਬਾਗ ਤੇ ਹਰਿਆ ਹੋ ਹੀ ਨਹੀਂ ਸਕਦਾ, ਇੰਨੇ ਸਾਲਾਂ ਤੋਂ ਯਤਨ ਹੋ ਰਿਹਾ ਕਿ ਇਹ ਹਰਿਆ ਹੋ ਜਾਏ, ਅੱਜ ਇਹ ਇੱਕ ਖਿੰਨ ਵਿੱਚ ਹਰਿਆ ਕਿਵੇਂ ਹੋ ਗਿਆ। ਜਦੋਂ ਜਾ ਕੇ ਦੇਖਿਆ ਤੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਬੈਠੇ ਤੇ ਸ਼ਬਦ ਗਾ ਰਹੇ ਨੇ। ਰਾਜਾ ਸ਼ਿਵ ਨਾਭ ਨੂੰ ਜਾ ਕੇ ਦੱਸਿਆ, ਉਹ ਮਨ ਤੇ ਕਹਿੰਦਾ ਵੀ ਇਹ ਗੁਰੂ ਨਾਨਕ ਸਾਹਿਬ ਹੈ, ਪਰ ਮਤ ਕਹਿੰਦੀ ਨਹੀਂ, ਇੱਕ ਵਾਰੀ ਪਰਖ ਕੇ ਦੇਖ ਲੈ। ਮਤ ਨੇ ਪਰਖਣਾ ਕੀਤਾ, ਸੁੰਦਰ ਇਸਤਰੀਆਂ ਭੇਜਤੀਆਂ, ਹੋਰ ਬੜਾ ਕੁਛ, ਪਰ ਜਦੋਂ ਦੇਖਿਆ ਵੀ ਨਹੀਂ, ਵੀ ਇਹ ਡੋਲਦੇ ਨਹੀਂ, ਇਹ ਮਾਇਆ ਵੀ ਰੰਗਾਂ ਵਿੱਚ ਰੰਗਦੇ ਨਹੀਂ, ਇਹ ਤੇ ਨਿਰਲੇਪ ਨੇ ਇਹਦੇ ਤੋਂ, ਫਿਰ ਆਪ ਆ ਕੇ ਚਰਨਾਂ 'ਚ ਢਹਿ ਪਿਆ ਵੀ ਤੁਹਾਡੇ ਚਰਨ ਜਦੋਂ ਇਸ ਬਾਗ ਵਿੱਚ ਪਏ ਤੇ ਇਹ ਹਰਿਆ ਹੋ ਗਿਆ, ਤੇ ਜੇ ਇਹ ਚਰਨ ਤੁਸੀਂ ਮੇਰੇ ਹਿਰਦੇ 'ਚ ਪਾ ਦਿਓ ਤੇ ਮੈਂ ਅੰਦਰੋਂ ਵੀ ਹਰਿਆ ਹੋ ਜਾ। ਮਹਾਰਾਜ ਕਹਿੰਦੇ ਖਿੰਨ ਮਹਿ ਸੂਕੇ ਹਰੇ,
ਖਿੰਨ ਦੇ ਵਿੱਚ ਉਹ ਸੁੱਕੇ ਨੂੰ ਹਰਿਆ ਕਰ ਸਕਦਾ। ਸੂਕੇ ਹਰੇ ਕੀਏ ਖਿੰਨ ਮਾਹੇ, ਸੂਕੇ ਜਿਹੜੇ ਸੁੱਕੇ ਪਏ ਸੀ ਅੰਦਰੋਂ ਹਰੇ ਕੀਏ ਹਰੇ ਭਰੇ ਕਰ ਦਿੱਤੇ, ਕਿੰਨੇ ਟਾਈਮ 'ਚ? ਖਿੰਨ ਮਾਹੇ, ਇੱਕ ਅੱਖ ਝਮਕਣ ਜਿੰਨੇ ਸਮੇਂ ਵਿੱਚ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆ ਹਿਰਦਾ ਵੀ ਥਾਂ ਹੀ ਹੈ, ਇੱਥੇ ਵੀ ਗੁਰੂ ਸਾਹਿਬ ਆ ਜਾਣ, ਇੱਥੇ ਵੀ ਗੁਰੂ ਸਾਹਿਬ ਦੇ ਚਰਨ ਪੈ ਜਾਣ। ਤੇ ਗੁਰੂ ਤੇ ਗੁਰੂ ਦੇ ਚਰਨ ਕੀ ਹੈ? ਬਾਣੀ। ਗੁਰੂ ਗੁਰੂ ਹੈ ਬਾਣੀ। ਇਹ ਬਾਣੀ ਕਿਤੇ ਹਿਰਦੇ 'ਚ ਆ ਜਾਏ ਤੇ ਸਾਡਾ ਮਨ ਸੁੱਕਾ ਹੋਇਆ ਖਿੰਨ ਵਿੱਚ ਹਰਿਆ ਹੋ ਜਾਏ। ਉਹ ਇੱਕ ਕਿਣਕਾ ਹੀ ਅੰਦਰ ਨਹੀਂ ਜਾ ਰਿਹਾ, ਸ਼ਬਦਾਂ ਦਾ ਅਭਿਆਸ ਤੇ ਹੋ ਰਿਹਾ, ਕੰਨ ਰਸ ਤੇ ਬਣਿਆ ਹੋਇਆ, ਜ਼ੁਬਾਨ ਰਸ ਤੇ ਬਣਿਆ ਹੋਇਆ, ਪਰ ਮਨ ਰਸ ਨਹੀਂ ਨਾ ਬਣ ਰਿਹਾ। ਇੱਕ ਕਿਣਕਾ, ਇੱਕ ਸ਼ਬਦ, ਸ਼ਬਦ ਦੀ ਇੱਕ ਪੰਗਤੀ ਉਹ ਹੀ ਅੰਦਰ ਚਲੀ ਜਾਏ ਤੇ ਇਹ ਸੁੱਕਾ ਮਨ ਫਿਰ ਹਰਿਆ ਹੋ ਜਾਏਗਾ। ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੇ। ਹੁਣ ਗੱਲ ਇਹ ਆ ਵੀ ਇਹ ਤਾਂ ਅੰਦਰ ਆਏਗਾ ਜੇ ਸਾਨੂੰ ਪਤਾ ਹੋਏਗਾ ਵੀ ਬਾਣੀ ਮੈਨੂੰ ਅੰਦਰੋਂ ਹਰਿਆ ਕਰਨ ਵਾਲੀ ਹੈ। ਫਿਰ ਅਸੀਂ ਮੰਗ ਵੀ ਇਹੀ ਕਰਾਂਗੇ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਮਹਾਰਾਜ ਜੀ ਮੈਨੂੰ ਮਨ ਔਰ ਤਨ ਦੋਵੇਂ ਕਰਕੇ ਹਰਿਆ ਕਰ ਦਿਓ। ਮੈਂ ਮਨ ਕਰਕੇ ਵੀ ਹਰਿਆ ਹੋਣਾ ਚਾਹੁੰਦਾ ਤੇ ਤਨ ਕਰਕੇ ਵੀ, ਪਰ ਉਹ ਤਾਂ ਹੋਏਗਾ ਜੇ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਮੈਨੂੰ ਦਿਓਗੇ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ, ਕਹਿੰਦੇ ਆਪਣੇ ਜਿੰਦ ਨੂੰ ਸਮਝਾਓ, ਜਿੰਦੇ ਜਿਹੜੇ ਹਰੀ ਦਾ ਨਾਮ ਧਿਆਉਂਦੇ ਨੇ ਉਹਨਾਂ ਦਾ ਸੁੱਕਾ ਮਨ ਹਰਿਆ ਹੋ ਜਾਂਦਾ ਹੈ। ਪਟਨਾ ਸਾਹਿਬ ਦੀ ਧਰਤੀ 'ਤੇ ਵੀ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਪਿਤਾ ਔਰ ਪੁੱਤਰ ਦਾ ਮੇਲ ਹੋਇਆ, ਮਿਲਣ ਹੋਇਆ, ਉਹ ਬਾਗ ਵੀ ਹਰਿਆ ਭਰਿਆ, ਹੁਣ ਤੱਕ ਹਰਿਆ। ਜਿੱਥੇ ਜਿੱਥੇ ਕਿਰਪਾ ਵਰਤੀ ਹੈ ਨਾਮ ਦੀ, ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਨਾ ਜਦੋਂ, ਅਤੇ ਉੱਥੇ ਦੇਖੋ ਤਿੰਨ ਬੇਰੀਆਂ ਨੇ, ਇੱਕ ਲਾਚੀ ਬੇਰੀ ਹੈ, ਇੱਕ ਬਾਬਾ ਬੁੱਢਾ ਸਾਹਿਬ ਜੀ ਵਾਲੀ ਬੇਰੀ ਹੈ, ਔਰ ਇੱਕ ਦੁੱਖ ਭੰਜਨੀ ਬੇਰੀ ਹੈ। ਅਤੇ ਤੁਸੀਂ ਜਾ ਕੇ ਦੇਖੋ ਹਰੀ ਹੈ, ਉਹ ਕਿਉਂ ਹਰੀ ਹੈ? ਇੰਨੇ ਸਾਲ ਹੋ ਗਏ, ਕਿਉਂ ਹਰੀ ਹੈ? ਕਿਉਂਕਿ ਉੱਥੇ ਹਰ ਵੇਲੇ ਨਾਮ ਦਾ ਪ੍ਰਵਾਹ ਚੱਲਦਾ ਹੈ, ਨਿਰੰਤਰ ਕਹਿ ਸਕਦੇ ਹਾਂ। ਨਿਰੰਤਰ ਤੋਂ ਭਾਵ ਕਿ ਇੱਕ ਸੈਕਿੰਡ ਵੀ ਨਹੀਂ ਰੁਕਦਾ, ਇੱਕ ਸੈਕਿੰਡ, ਇਹ ਅੱਖ ਝਮਕਣ ਜਿੰਨੇ ਵੀ ਸਮੇਂ ਲਈ ਉੱਥੇ ਨਾਮ ਨਹੀਂ ਰੁਕਦਾ, ਨਿਰੰਤਰ ਚੱਲ ਰਿਹਾ, ਨਿਰੰਤਰ। ਫਿਰ ਉੱਥੇ ਕੀ ਹੈ? ਉੱਥੇ ਤਾਂ ਫਿਰ ਉਹ ਜਲ ਵੀ ਅੰਮ੍ਰਿਤ ਬਣ ਜਾਂਦਾ ਹੈ, ਉਹ ਬੇਰੀ ਵੀ ਹਰੀ ਭਰੀ ਹੈ। ਅਤੇ ਜੇ ਉਹ ਕਿਨਾਰੇ 'ਤੇ ਰਹਿ ਕੇ ਹਰੇ ਹੋ ਸਕਦੇ ਆ, ਫਿਰ ਜੇ ਸਾਡੇ ਅੰਦਰ ਨਾਮ ਚਲਾ ਗਿਆ ਤਾਂ ਅਸੀਂ ਹਰੇ ਕਿਉਂ ਨਹੀਂ ਹੋ ਸਕਦੇ? ਉਹ ਤਾਂ ਫਿਰ ਵੀ ਉਹ ਸਰੋਵਰ ਦੇ ਕਿਨਾਰੇ 'ਤੇ ਹੈ। ਇੱਥੋਂ ਦੇਖੋ ਵੀ ਉਹਦਾ ਅਸਰ ਕਿੰਨਾ ਹੈ ਨਾਮ ਦਾ। ਇਹ ਨਾਮ ਦਾ ਅਸਰ ਸਾਡੇ ਅੰਦਰ ਹੋ ਜਾਏ, ਇਹਦਾ ਪ੍ਰਭਾਵ ਸਾਡੇ ਅੰਦਰ ਪੈ ਜਾਏ। ਸਤਿਗੁਰੂ ਮਹਾਰਾਜ ਕਹਿੰਦੇ, ਕਹੋ ਆਪਣੀ ਜਿੰਦੜੀ ਨੂੰ, ਆਪਣੀ ਜਿੰਦ ਨੂੰ ਆਖੋ, ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦੜੀਏ, ਮਨ ਸੁੱਕਾ ਨਾ ਹਰਿਆ ਹੋ ਸਕਦਾ, ਹਰ ਹਰ ਨਾਮ ਧਿਆਏ ਰਾਮ। ਜਦੋਂ ਹਰੀ ਦਾ, ਰਾਮ ਦਾ ਨਾਮ ਧਿਆਇਆ ਜਾਏ ਮਨ ਦੇ ਤਲ 'ਤੇ, ਫਿਰ ਹਰਿਆ ਹੋ ਸਕਦਾ। ਮੁੱਖ ਤੋਂ ਸਾਰੀ ਦਿਹਾੜੀ ਤੁਸੀਂ ਕਹੀ ਜਾਓ ਹਰੀ ਹਰੀ ਹਰੀ, ਰਾਮ ਰਾਮ ਰਾਮ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਪਰ ਗੱਲ ਮਨ ਦੀ ਹੈ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ, ਸਾਰਾ ਜੱਗ ਹੀ ਰਾਮ ਰਾਮ ਕਰਦਾ। ਇੱਥੋਂ ਤੱਕ ਮਾਫ ਕਰਨਾ, ਕਿਸੇ ਨੇ ਮਾੜਾ ਕਰਮ ਕਰਨਾ ਹੋਵੇ ਨਾ, ਉਹ ਵੀ ਪਹਿਲਾਂ ਰਾਮ ਕਹਿੰਦਾ, ਉਹ ਵੀ ਪਹਿਲਾਂ ਰੱਬ ਨੂੰ ਯਾਦ ਕਰਦਾ ਵੀ ਮੇਰੀ ਸਹਾਇਤਾ ਕਰੀ। ਇਹਦਾ ਮਤਲਬ
कि राम राम सारे ही करते हैं पर अंदर बख्शिश उदे वर्तनी है जिन्हें मन करके नाम जपया है। मन करके ये मन दे तल ते होनी है, गल बननी है, खेड बननी है। इसलिए मन नू नेड़े, मन ते दूर है। आपा तन करके बैठे हैं ना कोल शब्द गुरु महाराज दे, पर मन देखांगे ते कोहां दूर है। रोज अपने मन नू समझाउणा है, रोज असी अपने मन नू आखना ये मन मेरे आ, तू सदा रहो हर नाले, हर नाल रहो तू मन मेरे, दुख सब विसारना। ता साहब कहिंदे अपनी जिंद नू कहो जिंदे तू मन नू नेड़े कर। क्यों जिंद नू क्यों कहना है? क्योंकि मन जिंद उस जीव आत्मा दा ही एक रूप है। मन तू जोत स्वरूप है, ते जिदा ये स्वरूप है। हुण कोई बच्चा गलती करे ते असी मां कोल जांदे ना भी अपने बच्चे नू समझाओ। जे मन गलती करदा है फिर जिंद नू समझाउणा पैणा है ना, क्योंकि ये तेरा ही रूप है, ये तेरी ही अंश है, तेरे विच्चों ही निकलिया होया ये मन है। तो साहब कहिंदे मेरी जिंदड़िए मन सुक्का हरिया होया, हो सकदा है हर हर नाम त्याए राम। जदों हरी दे नाम नू त्याया जाएगा, हर भाग वड्डे लिख पाया मेरी जिंदड़िए, जन नानक नाम समाए राम। मेरी जिंदे ए जड़ा गुरु दे राही मन नू नाम दी बख्शिश मिलनी है ना, ए भी तां मिलनी है जे ते इहदे भाग चंगे होणगे। और धुर तो उन्हें लेख विच लिखिया होएगा। हुण इत्थे ते असी पल्ला झाड़ दांगे, असी कहांगे साडे ते भागां ही च नहीं है, असी गुरुद्वारे किदां आईए, साडे ते भागां विच ही नहीं है, असी संगत किदां करिए, साडे तां भागां दे विच ही नहीं है, असी बाणी नितनेम किवें असी जुड़िए, अमृत वेले किवें उठिए, जदों साडे भाग होणगे उदों ये आपे ही बख्शिश मिल जाएगी। पहली गल, ये भाग जागने साडे कर्म दे आधार ते, एवें नहीं जागने हाथ ते हाथ धर के भाग नहीं जागते, मंजे ते पिया बैड ते सुतियां भाग नहीं जागते। कर्म ने ही साडे भाग बनाउणे आ, कर्म नहीं भाग साडे जगाउणे आ। कर्म करना पएगा, कर्म करांगे, बेनती करांगे वाहिगुरु जी अगे, तां जाके वो साडे लेख विच लिखेगा ना भी इहदे भागां च लिख दिओ इहनू अमृत रस मिल जाए, अमृत नाम मिल जाए। पर पहला मैनू कर्म शुरुआत तां मैनू करनी। हुण मैं अमृत चाहुंदा ही नहीं है ते वो मैनू मेरे भागां च किद्दां लिख देगा? मैं गुरु वाला बनना ही नहीं चाहुंदा ते वो फिर मेरे भाग च किद्दां? पहले अंदर जगियासा भी तो होनी चाहीदी है, इच्छा भी तो होनी चाहिए है। और दूसरी गल, ये मनुखा जन्म ही सब तो वड्डे भाग ने, मनुखा जन्म दा मिलना ही वड्डे भाग दी निशानी है भी तू इस जन्म विच सतसंग कर ते परमेश्वर दे नाम विच गुण गा, तेनू इन्ना वडमुला जन्म दे दिता। हाँ किसे होर जूनी होंदे पशु पंछी जानवर फिर कह सकते सी भी साढ़े किते भाग होण ते सानू मनुखा दे ही मिल जाए, हुण ते भाग है। और फिर जे मनुखा जन्म पा के भी असी भाग हीणे आ, क्योंकि वड भागी हर संगत पावे भागहीन भ्रम चोटा खावे, मनुखा जन्म पा के भी असी भाग हीणे आ, इहदा मतलब कर्म माड़े ने साडे। मैं अपने लेख विच नहीं लिखा सकिया, मैं अपने भागां च नहीं लिखा सकिया, कर्म ही इन्ने माड़े ने। चलो ये ते समझ आ गई ना भी मेरे कर्म किन्ने माड़े आ, मैनू ना संगत मिलदी है, ना सेवा मिलती है, ना सिमरन मेरे को हुंदा है, फिर अरदास ते हुंदी है ना, बेनती तो हुंदी है, बेनती करो।
ਵੀ ਮਹਾਰਾਜ ਜੀ ਮੇਰੇ ਕਰਮ ਦੇਖ ਕੇ ਜੇ ਤੁਸੀਂ ਮੇਰੇ ਭਾਗਾਂ 'ਚ ਨਹੀਂ ਲਿਖਿਆ, ਕਲਮ ਤੇ ਹਜੇ ਵੀ ਤੁਹਾਡੇ ਹੱਥ ਹੈ, ਹੁਣ ਲਿਖ ਦਿਓ। ਉਹ ਮਾਈ ਨੂੰ ਨੁਕਤਾ ਦੱਸਿਆ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਵੇਲੇ, ਮਹਾਰਾਜ ਕਹਿੰਦੇ ਤੇਰੇ ਤੇ ਭਾਗਾਂ 'ਚ ਪੁੱਤਰ ਹੈ ਹੀ ਨਹੀਂ। ਰੋਣ ਲੱਗ ਪਈ ਵੀ ਮੈਂ ਕੀ ਕਰਾਂ ਹੁਣ। ਫਿਰ ਕਮਾਈ ਵਾਲੇ ਨੇ ਰਸਤਾ ਦੱਸਿਆ, ਧੰਨ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਵਰਗਿਆਂ ਨੇ, ਉਹਨਾਂ ਆਖਿਆ ਕਾਗਜ਼ ਤੇ ਕਲਮ ਲੈ ਕੇ ਜਾਈ ਕੱਲ ਨੂੰ। ਕਾਗਜ਼ ਅੱਗੇ ਕਰਕੇ ਤੇ ਕਈ ਆਲੋ ਕਲਮ, ਤੂੰ ਉੱਥੇ ਵੀ ਲਿਖਣ ਵਾਲੇ ਤੁਸੀਂ, ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ, ਹੁਣ ਮੈਂ ਤੁਹਾਡੀ ਸ਼ਰਨ 'ਚ ਆਈ ਹਾਂ। ਨੁਕਤਾ ਦੱਸਤਾ ਨਾ, ਦਰਵਾਜ਼ਾ ਤੇ ਖੁੱਲ੍ਹਾ ਨਾ ਗੁਰੂ ਘਰ ਦਾ, ਬੰਦ ਤੇ ਨਹੀਂ ਕਿਸੇ ਵਾਸਤੇ। ਆਓ ਆ ਕੇ ਬੇਨਤੀ ਕਰੋ, ਮਹਾਰਾਜ ਮੇਰੇ ਭਾਗਾਂ 'ਚ ਵੀ ਲਿਖ ਦਿਓ, ਆ ਸਤਸੰਗ ਵਿੱਚ ਬੈਠਣਾ, ਮੇਰੇ ਭਾਗਾਂ 'ਚ ਵੀ ਅੰਮ੍ਰਿਤ ਵੇਲਾ ਲਿਖ ਦਿਓ, ਮੈਨੂੰ ਵੀ ਅੰਮ੍ਰਿਤ ਰਸ ਮਿਲ ਜਾਏ। ਇਹ ਤੇ ਕਰ ਸਕਦੇ ਹਾਂ ਨਾ ਵੀ ਅਸੀਂ ਚੱਲ ਕੇ ਆ ਕੇ ਬੇਨਤੀ ਤਾਂ ਕਰ ਸਕਦੇ ਹਾਂ। ਜਦੋਂ ਅਗਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋ ਕੇ ਨਿਕਲਣ ਲੱਗੇ, ਇਹ ਮਾਈ ਨੇ ਕਾਗਜ਼ ਤੇ ਕਲਮ ਅੱਗੇ ਕਹਿ, ਮਹਾਰਾਜ ਕਹਿੰਦੇ ਇਹ ਕੀ ਆ? ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਸੁਣਿਆ ਗੁਰ ਪਰਮੇਸ਼ਰ ਏਕੋ ਜਾਨ, ਵੀ ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਆ। ਜੇ ਤੁਸੀਂ ਭਾਗ ਮੇਰੇ ਪਹਿਲਾਂ ਲਿਖੇ ਆ ਤੇ ਹੁਣ ਵੀ ਤਾਂ ਤੁਸੀਂ ਉਹੀ ਲਿਖਣੇ ਆ, ਉਦੋਂ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਮਹਾਰਾਜ ਹੱਸ ਪਏ। ਸਾਡੀ ਨਾ ਬੇਨਤੀ ਇੱਦਾਂ ਦੀ ਹੋਵੇ, ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਵੀ ਸੁਣ ਕੇ ਮਹਾਰਾਜ ਹੱਸ ਹੀ ਪੈਣ ਵੀ ਕਿੱਡਾ ਭੋਲਾ ਹੈ। ਮਾਂ ਅੱਗੇ ਜਦੋਂ ਬੱਚਾ ਭੋਲਾ ਜਿਹਾ ਬਣ ਕੇ ਬੋਲਦਾ ਨਾ, ਮਾਂ ਨੂੰ ਤਰਸ ਆ ਜਾਂਦਾ ਹੈ, ਤੇ ਜੇ ਬੱਚਾ ਆਕੜ ਕੇ ਬੋਲੇ ਫਿਰ ਤਰਸ ਆਉਂਦਾ ਹੈ? ਨਹੀਂ ਆਉਂਦਾ। ਤੇ ਜੇ ਉਹ ਭੋਲਾ ਜਿਹਾ ਨਿਮਾਣਾ ਜਿਹਾ ਹੋ ਕੇ ਭੋਲਾ ਜਿਹਾ ਮੂੰਹ ਬਣਾ ਕੇ ਮਾਂ ਕੋਲੋਂ ਕੁਝ ਮੰਗੇ ਤੇ ਮਾਂ ਦੀਆਂ ਅੱਖਾਂ ਭਰ ਆਉਂਦੀਆਂ ਵੀ ਕਿੰਨਾ ਮਾਸੂਮ ਬਣ ਗਿਆ। ਅਸੀਂ ਇੱਥੇ ਆ ਕੇ ਚਲਾਕੀਆਂ ਨਹੀਂ ਕਰਨੀਆਂ, ਇੱਥੇ ਚਤੁਰਾਈਆਂ ਨਹੀਂ ਵਿਖਾਉਣੀਆਂ, ਇੱਥੇ ਸਿਆਣਪਾਂ ਨਹੀਂ ਦਿਖਾਉਣੀਆਂ। ਅਸੀਂ ਇੱਥੇ ਬਾਲ ਬੁੱਧ ਲੈ ਕੇ ਬੇਨਤੀ ਕਰਨੀ ਆ ਵੀ ਮਹਾਰਾਜ ਮੇਰੇ 'ਤੇ ਤਰਸ ਕਰ ਦਿਓ। ਫਿਰ ਕਿਉਂ ਨਹੀਂ ਗੁਰੂ ਸਾਹਿਬ ਨੂੰ ਤਰਸ ਆਏਗਾ? ਮਹਾਰਾਜ ਨੇ ਜਦੋਂ ਕਲਮ ਪਕੜੀ ਆ, ਇਤਿਹਾਸ ਕਹਿੰਦਾ ਹੈ ਵੀ ਜਿੱਥੇ ਇੱਕ ਨਹੀਂ ਸੀ ਉਹਦੇ ਉਹਦੀ ਕੁੱਖ 'ਚੋਂ 7 ਪੁੱਤਰ ਪੈਦਾ ਹੋਏ ਆ, ਉਹਦੇ ਭਾਗਾਂ 'ਚੋਂ 7 ਪੁੱਤਰ ਲਿਖ ਦਿੱਤੇ, ਇਤਿਹਾਸ ਗਵਾਹ ਹੈ। ਔਰ ਉਹਨਾਂ 7 ਦੇ ਨਾਮ ਵੀ ਹੋਏ ਨੇ, ਉਹਨਾਂ ਨੇ ਰਾਜ ਵੀ ਭੋਗਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਸਮਾਏ ਰਾਮ। ਜਿਹਦੇ ਭਾਗ ਵਿੱਚ ਉਸ ਮਾਲਕ ਨੇ ਧੁਰ ਤੋਂ ਲਿਖਿਆ ਹੈ, ਉਹ ਫਿਰ ਜਨ ਬਣ ਕੇ ਨਾਮ ਵਿੱਚ ਸਮਾ ਜਾਂਦਾ ਹੈ, ਨਾਮ ਵਿੱਚ ਲੀਨ ਹੋ ਜਾਂਦਾ ਹੈ। ਇਸ ਲਈ ਮੇਰੀ ਜਿੰਦੜੀਏ ਤੂੰ ਮਨ ਨੂੰ ਥੋੜ੍ਹਾ ਜਿਹਾ ਪ੍ਰੇਰ, ਇਹ ਗੁਰੂ ਦੇ ਦਰ ਤੇ ਆ ਜਾਏ, ਥੋੜ੍ਹਾ ਜਿਹਾ ਇਹਨੂੰ ਪ੍ਰੇਰ ਪ੍ਰੇਰ ਕੇ ਇਹਨੂੰ ਗੁਰੂ ਦੇ ਚਰਨਾਂ 'ਚ, ਬਸ ਗੁਰੂ ਚਰਨਾਂ 'ਚ ਲਿਆਉਣਾ ਹੈ, ਬਾਕੀ ਕੰਮ ਗੁਰੂ ਸਾਹਿਬ ਦਾ ਹੈ। ਚਲੋ ਨਾ ਵੀ ਆਪਾਂ ਲਿਆਈਏ, ਇੱਕ ਕਦਮ ਤੇ ਇਹਨੂੰ ਕਹੀਏ ਨਾ ਵੀ ਤੂੰ ਇੱਕ ਕਦਮ ਹੋ ਅੱਗੇ, ਬਾਕੀ ਆਪੇ ਗੁਰੂ ਸਾਹਿਬ ਦੇਖਣਗੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ। ਉਹ ਇੱਕ ਜਿੰਦੜੀਏ ਤੂੰ ਮਨ ਨੂੰ ਕਹਿ ਬਸ ਇੱਕ ਕਦਮ ਅੱਗੇ ਵੱਧ, ਬਾਕੀ ਆਪੇ ਸਤਿਗੁਰੂ ਦੇ ਛੱਡ ਦੇ, ਫਿਰ ਆਪੇ ਗੁਰੂ ਸਾਹਿਬ ਕਿਰਪਾ ਕਰਨਗੇ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਹਿਲੇ ਪਦੇ ਵਿੱਚ ਕਿਰਪਾ ਕਰਕੇ ਸਮਝਾਉਂਦੇ ਆ ਆਪਣੀ ਆਪਣੀ ਜਿੰਦ ਨੂੰ।

0: ਜਿੰਦੜੀਏ ਜਿਉਂ ਚਾਤ੍ਰਿਕ ਜਲ ਬਿਨ ਤੇਰੇ ਰਾਮ।
1: ਹੁਣ ਕੀ ਹੋਇਆ, ਜਦੋਂ ਜਿੰਦੜੀ ਨੇ ਮਨ ਨੂੰ ਸਮਝਾਇਆ, ਮਨ ਰਾਜ਼ੀ ਹੋ ਗਿਆ। ਮਨ ਕਹਿੰਦਾ ਠੀਕ ਹੈ। ਜਦੋਂ ਮਨ ਰਾਜ਼ੀ ਹੋਇਆ ਫਿਰ ਹਰ ਸੇਤੀ, ਸੇਤੀ ਮਤਲਬ ਨਾਲ, ਹਰੀ ਦੇ ਨਾਮ ਨਾਲ ਮਨ ਵੇਧਿਆ, ਮਨ ਵਿੰਨਿਆ ਗਿਆ ਹਰੀ ਦੇ ਨਾਮ ਵਿੱਚ। ਉਹ ਐਸਾ ਮਨ ਹਰੀ ਦੇ ਨਾਮ ਦੇ ਵਿੱਚ ਵਿੰਨਿਆ ਗਿਆ, ਜਾਂ ਕਹਿ ਲਓ ਕਿ ਮਨ ਰੂਪੀ ਸੂਈ ਦੇ ਅੰਦਰ ਨਾਮ ਰੂਪੀ ਧਾਗਾ ਪਰੋਇਆ ਗਿਆ, ਜਾਂ ਮਨ ਜਿਹੜਾ ਸੀ ਉਹ ਵੇਧਿਆ, ਮਨ ਵਿੰਨ ਕੇ ਰੱਖ ਦਿੱਤਾ ਹਰੀ ਦੇ ਨਾਮ। ਇਹ ਇੱਕ ਤੀਰ ਵੀ ਹੈ, ਅਣਿਆਲਾ ਤੀਰ, ਇੱਕ ਵਾਰੀ ਖੁੱਭ ਗਿਆ ਨਾ ਮੁੜ ਕੇ ਨਹੀਂ ਨਿਕਲਦਾ। ਪਹਿਲਾਂ ਇਕੱਲੇ ਤੇ ਖੁੱਭਦਾ ਹੀ ਨਹੀਂ ਇਹ ਮਨ ਨੂੰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਇਹ ਅਣਿਆਲਾ ਤੀਰ ਵੀ ਹੈ, ਚੱਲਦੇ ਤੇ ਰੋਜ਼ ਨੇ ਪਰ ਕਿਸੇ ਕਿਸੇ ਦੇ ਮਨ ਨੂੰ ਜਾ ਕੇ ਵਿੰਨਦਾ, ਤੇ ਜਿਹਦਾ ਮਨ ਇੱਕ ਵਾਰੀ ਵਿੰਨਿਆ ਗਿਆ ਫਿਰ ਉਹ ਨਾਮ ਤੋਂ ਬਿਨਾਂ ਨਹੀਂ ਰਹਿੰਦਾ। ਫਿਰ ਉਹ ਦੁਨੀਆਂ ਤੋਂ ਬਿਨਾਂ ਤੇ ਰਹਿ ਲਏਗਾ, ਮਾਇਆਵੀ ਪਦਾਰਥਾਂ ਤੋਂ ਬਿਨਾਂ ਤੇ ਰਹਿ ਲਏਗਾ, ਪਰ ਉਹ ਨਾਮ ਤੋਂ ਬਿਨਾਂ ਨਹੀਂ ਰਹੇਗਾ। ਫਿਰ ਉਹ ਜਿਹਦਾ ਮਨ ਵੇਧਿਆ ਗਿਆ। ਹੁਣ ਅਸੀਂ ਆਪਣੇ ਆਪਣੇ ਅੰਦਰ ਦੇਖੀਏ ਵੀ ਮੈਂ ਨਾਮ ਤੋਂ, ਨਿਤਨੇਮ ਤੋਂ ਬਿਨਾਂ ਕਿੰਨਾ ਚਿਰ ਰਹਿ ਸਕਦਾ ਮੈਂ? ਪਰਮਾਤਮਾ ਦੇ ਜਾਂ ਰੱਬੀ ਬਾਣੀ ਤੋਂ ਬਿਨਾਂ ਮੈਂ ਕਿੰਨਾ ਕੁ ਰਹਿ ਸਕਦਾ? ਇੱਕ ਦਿਨ ਨਿਤਨੇਮ ਨਾ ਹੋਵੇ ਤੇ ਮੇਰੇ ਅੰਦਰ ਕੀ ਹਲਚਲ ਹੁੰਦੀ ਹੈ? ਇਹ ਆਪਣੇ ਆਪਣੇ ਅੰਦਰ ਆਪਾਂ ਦੇਖਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਰ ਸੇਤੀ ਮਨ ਵੇਧਿਆ ਮੇਰੀ ਜਿੰਦੜੀਏ। ਕਿੱਦਾਂ ਜੁੜ ਗਿਆ ਮਨ? ਕਹਿੰਦੇ ਜਿਉਂ, ਜਿਵੇਂ ਇੱਕ ਉਦਾਹਰਣ ਦਿੱਤੀ ਹੈ, ਬਾਲਕ ਲੱਗ ਦੁੱਧ ਖੀਰੇ ਰਾਮ। ਜਿਵੇਂ ਇੱਕ ਬੱਚਾ ਮਾਂ ਦੇ ਸੀਨੇ ਨਾਲ, ਖੀਰ ਦਾ ਅਰਥ ਵੀ ਦੁੱਧ ਹੀ ਹੈ, ਖੀਰੇ ਮਤਲਬ ਜਿੱਥੋਂ ਦੁੱਧ ਮਿਲਣਾ ਹੈ, ਜਦੋਂ ਬੱਚਾ ਮਾਂ ਦੇ ਸੀਨੇ ਨਾਲ ਲੱਗ ਕੇ ਦੁੱਧ ਪੀਂਦਾ ਹੈ ਤੇ ਜੇ ਉਹ ਮਾਂ ਥੋੜ੍ਹਾ ਜਿਹਾ ਦੂਰ ਕਰੇ ਨਾਲ ਹੀ ਰੋਣ ਲੱਗ ਜਾਂਦਾ ਹੈ, ਉੱਚੀ ਉੱਚੀ ਰੋਣ ਲੱਗ ਜਾਂਦਾ ਹੈ, ਮਾਂ ਫਿਰ ਉਹਨੂੰ ਸੀਨੇ ਨਾਲ ਲਾ ਲੈਂਦੀ ਆ, ਫਿਰ ਚੁੱਪ ਕਰ ਜਾਂਦਾ ਹੈ। ਇਸ ਤਰ੍ਹਾਂ ਹੋਵੇ ਸਾਡਾ ਮਨ ਕਿ ਜਦੋਂ ਹੀ ਇਹ ਨਾਮ ਤੋਂ ਦੂਰ ਹੋਵੇ ਤੇ ਰੋਣ ਲੱਗ ਜਾਏ, ਤੜਪਣ ਲੱਗ ਜਾਏ ਅੰਦਰ। ਫਿਰ ਅਗਲੀ ਉਦਾਹਰਣ ਕੀ ਦਿੱਤੀ ਹੈ, ਕਹਿੰਦੇ ਨੇ ਹਰ ਬਿਨ ਸ਼ਾਂਤ ਨਾ ਪਾਈਐ ਮੇਰੀ ਜਿੰਦੜੀ ਐ, ਜਿਉਂ ਚਾਤ੍ਰਿਕ ਜਲ ਬਿਨ ਤੇਰੇ ਰਾਮ। ਚਾਤ੍ਰਿਕ ਉਹ ਬਬੀਹਾ, ਪਪੀਹਾ, ਇੱਕ ਬੂੰਦ ਵਾਸਤੇ ਕਿਵੇਂ ਤੜਪਦਾ ਹੈ, ਇੱਕ ਬੂੰਦ, ਕਿਉਂਕਿ ਉਹਨੂੰ ਪਿਆਸ ਹੈ ਨਾ। ਬੱਚਾ ਵੀ ਮਾਂ ਦੇ ਸੀਨੇ ਨਾਲ ਲੱਗ ਕੇ ਦੁੱਧ ਉਦੋਂ ਪੀਂਦਾ ਜਦੋਂ ਭੁੱਖ ਲੱਗੀ ਹੋਵੇ, ਤੇ ਜਦੋਂ ਰੱਜ ਗਿਆ ਹੋਵੇ ਫਿਰ ਆਰਾਮ ਨਾਲ ਸੁੱਤਾ ਪਿਆ ਰਹਿੰਦਾ, ਫਿਰ ਉਹਨੂੰ ਮਾਂ ਨੂੰ ਪਤਾ ਵੀ ਟਿੱਕ ਗਿਆ। ਹੁਣ ਜੇ ਉਹ ਭੁੱਖ ਲੱਗੀ ਸੀ ਤਾਂ ਹੀ ਰੋਂਦਾ ਸੀ। ਇਹ ਮਨ ਵੀ ਤਾਂ ਹੀ ਤੜਪੇਗਾ ਜੇ ਇਹ ਨਾਮ ਦੀ ਅੰਦਰ ਭੁੱਖ ਹੋਏਗੀ, ਨਾਮ ਦੀ ਪਿਆਸ ਹੋਏਗੀ, ਫਿਰ ਇਹ ਮੱਛਲੀ ਦੇ ਵਾਂਗ ਵੀ ਤੜਪੇਗਾ। ਮਾੜਾ ਜਿਹਾ ਪਾਣੀ ਚੋਂ ਕੱਢੋ, ਉਸੇ ਵੇਲੇ ਤੜਪਣਾ, ਉਸੇ ਵੇਲੇ। ਇਹ ਮਨ ਜਦੋਂ ਵੇਧਿਆ ਗਿਆ ਨਾ ਨਾਮ ਵਿੱਚ, ਜਦੋਂ ਹੀ ਮਾੜਾ ਜਿਹਾ ਕਿਤੇ ਨਿਕਲੇਗਾ ਉਸੇ ਵੇਲੇ ਤੜਪਣ ਲੱਗ ਜਾਏਗਾ, ਜਾਂ ਫਿਰ ਇਹਦੇ ਅੰਦਰ ਉਸ ਬਬੀਹੇ ਵਾਂਗੂ ਅੰਦਰ ਪੁਕਾਰ ਹੋਵੇ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ। ਮਨ ਨੂੰ ਬਬੀਹਾ ਬਣਾਈਏ, ਮਨ ਨੂੰ ਮੱਛਲੀ ਬਣਾਈਏ, ਕਿਉਂਕਿ ਪ੍ਰੀਤ ਐਸੀ ਪਾਉਣੀ ਹੈ। ਪੁੱਛਿਆ ਕਿੱਦਾਂ, ਰੇਮਨ ਐਸੀ ਹਰ ਸਿਉਂ ਪ੍ਰੀਤ ਕਰ, ਪੁੱਛਿਆ ਜੀ ਕਿੱਦਾਂ, ਕਹਿੰਦੇ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਹੈ, ਮੱਛਲੀ ਤੇ ਪਾਣੀ ਦੀ ਪ੍ਰੀਤ ਹੈ, ਭਵਰੇ ਦੀ ਫੁੱਲ ਦੇ ਰਸ ਨਾਲ ਪ੍ਰੀਤ ਹੈ। ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ। ਸਾਡਾ ਮਨ ਵੀ ਇਸੇ ਤਰ੍ਹਾਂ ਪਿਆਰੇ ਦੇ ਨਾਮ ਨਾਲ ਜੁੜ ਜਾਏ, ਤੇਰੇ ਦੀ ਹਾਲਤ ਉਸ ਬਾਲਕ ਦੀ ਤਰ੍ਹਾਂ ਹੋ ਜਾਏਗੀ, ਉਸ ਬਬੀਹੇ ਦੀ ਤਰ੍ਹਾਂ ਹੋ ਜਾਏਗੀ। ਹਰ ਬਿਨ ਸ਼ਾਂਤ ਨਾ ਪਾਈਐ, ਉਹ ਹਰੀ ਦੇ ਨਾਮ ਰਸ ਤੋਂ ਬਿਨਾਂ ਟੇਕ ਹੀ ਨਹੀਂ ਸਕਦਾ। ਕਹਿੰਦੇ ਜਿਵੇਂ ਚਾਤ੍ਰਿਕ ਜਲ ਬਿਨ ਤੇਰੇ ਰਾਮ, ਜਿਵੇਂ ਇੱਕ ਚਾਤ੍ਰਿਕ ਜਲ ਬਿਨ, ਪਾਣੀ ਦੀ ਬੂੰਦ ਤੋਂ ਬਿਨਾਂ ਪੁਕਾਰ ਕਰਦਾ ਰਹਿੰਦਾ ਹੈ, ਇਸੇ ਤਰ੍ਹਾਂ ਮਨ ਹਰ ਬਿਨ ਸ਼ਾਂਤ ਨਾ ਪਾਈਐ। ਇਹ ਮਨ ਵੀ ਅੰਦਰ ਪੁਕਾਰ ਕਰਦਾ ਇਹ ਮੈਨੂੰ ਦੁਨੀਆਂ ਦੇ ਜਿੰਨੇ ਮਰਜ਼ੀ ਰਸ ਪਦਾਰਥ ਮਿਲ ਜਾਣ ਪਰ ਮੇਰੇ ਅੰਦਰ ਜਿਹੜੀ ਸ਼ਾਂਤੀ ਆਉਣੀ ਹੈ ਉਹ ਨਾਮ ਰਸ ਨਾਲ ਹੀ ਆਉਣੀ ਹੈ। ਨਾਮ ਰਸ ਤੋਂ ਬਿਨਾਂ ਮਨ ਸ਼ਾਂਤ ਨਹੀਂ ਹੋਏਗਾ। ਅਸੀਂ ਆਪਣੀ

ਇਹ ਮੇਰੀ ਜਿੰਦੜੀ ਏ, ਸਤਿਗੁਰ ਸ਼ਰਨੀ ਜਾਓ ਪਾਓ ਜਾਏ ਪਾਓ। ਮਨ ਦੇ ਤਲ ਤੇ ਤੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਪੈ ਜਾ, ਮਨ ਨੂੰ ਸਮਝਾ ਕਿ ਇਹ ਮਨ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ, ਤੂੰ ਐਰੇ ਗੈਰੇ ਦੀ ਸ਼ਰਨ ਵਿੱਚ ਨਹੀਂ। ਕਿਉਂਕਿ ਅੱਜ ਦੁਨੀਆ ਭਰ 'ਚ ਦੇਖੋ, ਕੋਈ ਕਿਤੇ ਥਾਂ ਬਣੀ ਹੈ, ਕੋਈ ਕਿਤੇ ਥਾਂ, ਕੋਈ ਕਿਤੇ, ਕੋਈ ਕਿਹਦੀ ਸ਼ਰਨ ਵਿੱਚ ਜਾ ਕੇ ਪੈ ਰਿਹਾ, ਕੋਈ ਕਿਸੇ ਦੀ। ਕਈ ਤਾਂ ਥਾਵਾਂ ਵੀ ਐਸੀਆਂ ਨੇ ਜਿਹਦੀ ਸ਼ਰਨ ਵਿੱਚ ਜਾ ਰਹੇ ਹੋ, ਉਹ ਆਪ ਨਸ਼ੇ 'ਚ ਧੁੱਤ ਹੋਇਆ ਪਿਆ, ਉਹ ਆਪ ਰੱਜਿਆ ਪਿਆ। ਅਤੇ ਜੇ ਰੱਜੇ ਨਸ਼ੇ ਵਿੱਚ ਧੁੱਤ ਹੋਏ ਦੀ ਸ਼ਰਨ 'ਚ ਜਾਓਗੇ ਤਾਂ ਤੁਸੀਂ ਉੱਥੋਂ ਫਿਰ ਕਿੱਦਾਂ ਆਓਗੇ? ਨਸ਼ੇ 'ਚ ਧੁੱਤ ਹੋ ਕੇ ਹੀ ਆਓਗੇ। ਜਿਹੜਾ ਵਿਕਾਰਾਂ ਨਾਲ ਭਰਿਆ ਹੋਇਆ ਉਹਦੀ ਸ਼ਰਨ 'ਚ ਜਾਓਗੇ ਤਾਂ ਕੀ ਲੈ ਕੇ ਆਓਗੇ? ਵਿਕਾਰ ਹੀ ਲੈ ਕੇ ਆਓਗੇ। ਸਤਿਗੁਰੂ ਦੀ ਸ਼ਰਨ ਵਿੱਚ ਕੀ ਮਿਲੇਗਾ? ਇੱਥੇ ਤੁਹਾਨੂੰ ਗੁਣ ਮਿਲਣਗੇ। ਇੱਥੇ ਮਹਾਰਾਜ ਕਹਿੰਦੇ ਅਵਗੁਣ ਛੱਡ ਦੇ, ਬੁਰਿਆਈਆਂ ਛੱਡ ਦੇ। ਇੱਥੇ ਇੱਥੇ ਸ਼ੁਭ ਗੁਣ ਮਿਲਣਗੇ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ,

ਉਹ ਜਿਹੜਾ ਪ੍ਰਭੂ ਰਾਮ ਹੈ ਨਾ ਰਮਿਆ ਹੋਇਆ, ਗੁਰੂ ਮਹਾਰਾਜ ਉਸ ਸ਼ੁਭ ਗੁਣਾਂ ਦੀ ਤੁਹਾਨੂੰ ਦੱਸ ਪਾਉਣਗੇ, ਤੁਹਾਨੂੰ ਸ਼ੁਭ ਗੁਣਾਂ ਬਾਰੇ ਦੱਸਣਗੇ। ਇਹ ਸ਼ੁਭ ਗੁਣਾਂ ਨਾਲ ਭਰਪੂਰ ਹੈ ਬਾਣੀ। ਤੁਹਾਨੂੰ ਜਦੋਂ ਅਸੀਂ ਇੱਥੇ ਆ ਕੇ ਕਵਾਂਗੇ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ, ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ, ਫਿਰ ਕੀ ਹੋਏਗਾ? ਫਿਰ ਸਤਿਗੁਰੂ ਸਾਨੂੰ ਸ਼ੁਭ ਗੁਣਾਂ ਦਾ ਖਜ਼ਾਨਾ ਦੇਣਗੇ। ਇਹ ਸਮਝਾਉਣਾ ਕਿਹਨੂੰ ਹੈ? ਆਪਣੀ ਜਿੰਦ ਨੂੰ।

ਸਤਿਗੁਰੂ ਜੀ ਸਾਨੂੰ ਸ਼ੁਭ ਗੁਣਾਂ ਦਾ ਗਿਆਨ ਕਰਵਾਉਂਦੇ ਆ, ਸ਼ੁਭ ਗੁਣਾਂ ਦੀ ਸੋਝੀ ਸਤਿਗੁਰੂ ਜੀ ਬਖਸ਼ਦੇ ਆ। ਜਨ ਨਾਨਕ ਹਰ ਮੇ ਲਾਹਿਆ ਮੇਰੀ ਜਿੰਦੜੀ ਏ, ਤੇ ਜਿਹਨੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸ਼ੁਭ ਗੁਣ ਗ੍ਰਹਿਣ ਕਰਕੇ, ਕਿਉਂਕਿ ਜਨ ਸਰੀਰ ਨੇ ਨਹੀਂ ਬਣਨਾ, ਜਨ ਬਣਨਾ ਸਾਡੇ ਮਨ ਨੇ, ਜਿਹੜੇ ਫਿਰ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਜਨ ਬਣ ਗਏ, ਹਰ ਮਿਲਾਇਆ, ਫਿਰ ਉਹਨੂੰ ਪਰਮੇਸ਼ਵਰ ਨੇ ਹਰੀ ਨਾਲ ਮਿਲਾ ਦਿੱਤਾ, ਗੁਰੂ ਨੇ ਸਤਿਗੁਰੂ ਨੇ ਪਰਮੇਸ਼ਵਰ ਨਾਲ ਮਿਲਾ ਦਿੱਤਾ, ਤੇ ਜਿਹਨਾਂ ਨੂੰ ਪਰਮੇਸ਼ਵਰ ਦੇ ਨਾਲ ਮਿਲਾ ਦਿੱਤਾ, ਕਹਿੰਦੇ ਘਰ ਵਾਜੇ ਸ਼ਬਦ ਘਨੇਰੇ ਰਾਮ, ਉਹਨਾਂ ਦੇ ਘਰ ਅੰਦਰ ਫਿਰ ਖੁਸ਼ੀ ਦੇ ਵਾਜੇ ਵੱਜਦੇ ਆ, ਉਹਨਾਂ ਦੇ ਅੰਦਰ ਫਿਰ ਅਨਹਦ ਨਾਦ ਚੱਲਦਾ ਹੈ, ਉਹਨਾਂ ਦੇ ਅੰਦਰ ਫਿਰ ਉਹ ਚੌਥੀ ਅਵਸਥਾ ਵਾਲਾ ਆਨੰਦ, ਉਸ ਆਨੰਦ ਦੀਆਂ ਅੰਦਰ ਕਹਿੰਦੇ ਨੇ ਖੁਸ਼ੀਆਂ, ਉਹਨਾਂ ਦਾ ਖੇੜਾ ਉਹਨਾਂ ਦੇ ਘਰ ਅੰਦਰ ਬਣ ਜਾਂਦਾ ਹੈ। ਸਤਿਗੁਰੂ ਨੇ ਜਿਹਨਾਂ ਨੂੰ ਜਨ ਬਣਾ ਕੇ ਪਰਮੇਸ਼ਵਰ ਨਾਲ ਮਿਲਾ ਦਿੱਤਾ। ਸਤਿਗੁਰੂ ਪਾਤਸ਼ਾਹ ਕੋਲ ਕਿਉਂ ਆਏ ਹਾਂ ਆਪਾਂ? ਠੀਕ ਹੈ, ਅੱਜ ਦੁਨੀਆ ਉਲਝ ਚੁੱਕੀ ਹੈ, ਸਿਰਫ ਮਾਇਆਵੀ ਪਦਾਰਥਾਂ ਦੀ ਖਾਤਰ ਆ ਰਹੇ ਹਾਂ, ਮਾਫ ਕਰਨਾ, ਜਿਸ ਲਈ ਆਉਣਾ ਸੀ, ਕਿੰਨੇ ਕੁ ਨੇ ਜਿਹੜੇ ਉਸ ਦਾਤ ਨੂੰ ਲੈਣ ਵਾਸਤੇ ਆ ਰਹੇ ਆ ਕਿ ਵਾਹਿਗੁਰੂ ਜੀ ਅਸੀਂ ਕਈ ਜਨਮਾਂ ਤੋਂ ਵਿਛੜ ਕੇ ਦਰ ਬਾ ਦਰ ਭਟਕ ਕੇ ਤੁਹਾਡੇ ਦਰ ਤੇ ਆਏ ਹਾਂ, ਸਾਨੂੰ ਵਿਛੜਿਆਂ ਨੂੰ ਪਰਮੇਸ਼ਵਰ ਨਾਲ ਮਿਲਾ ਦਿਓ। ਕਿੰਨੇ ਨੇ? ਵਿਰਲੇ ਹੋਣਗੇ, ਕੋਟਨ ਮੈਂ ਨਾਨਕ ਕਹੁ, ਨਹੀਂ ਤੇ ਬਹੁਤਾਤ ਵਿੱਚ ਪਦਾਰਥਾਂ ਕਰਕੇ ਹੀ ਆ ਰਹੇ ਹਾਂ। ਸਤਿਗੁਰੂ ਮੈਂ ਪਾਠ ਕੀਤਾ, ਮੈਨੂੰ ਆਹ ਪਦਾਰਥ ਦੇ ਦਿਓ, ਮੈਂ ਆਹ ਸੇਵਾ ਕੀਤੀ, ਮੈਨੂੰ ਆਹ ਪਦਾਰਥ, ਅਸੀਂ ਪਦਾਰਥਾਂ ਲਈ ਆ ਰਹੇ ਹਾਂ, ਆਉਣਾ ਵੀ ਹੈ, ਕਿਉਂਕਿ ਅਸੀਂ ਇਸ ਦਰ ਤੋਂ ਬਗੈਰ ਹੋਰ ਮੰਗਣਾ ਵੀ ਕਿੱਥੇ ਹੈ। ਪਦਾਰਥ ਤੇ ਭਗਤਾਂ ਜਿਨ੍ਹਾਂ ਨੇ ਵੀ ਮੰਗੇ ਆ, ਉਹ ਤਾਂ ਕਹਿੰਦੇ ਘਰ ਵੀ ਹੋਵੇ, ਘਰ ਵਿੱਚ ਸੁੰਦਰ ਨਾਰਨੀ ਹੋਵੇ, ਤੇ ਘਰ ਦੇ ਵਿੱਚ ਦੁੱਧ ਘਿਓ ਮੱਖਣ ਸਭ ਕੁਛ ਹੋਵੇ, ਪਰ ਇਹ ਸਾਰਾ ਕੁਛ ਮੇਰੇ ਸਰੀਰ ਦੀ ਜ਼ਰੂਰਤ ਹੈ, ਪਰ ਮੈਨੂੰ ਅੰਦਰੋਂ ਤੇ ਤੇਰਾ ਨਾਮ ਹੀ ਫੱਬਦਾ, ਮੈਨੂੰ ਸਿਰਫ ਤੇਰਾ ਨਾਮ ਚਾਹੀਦਾ, ਮੈਂ ਕੀਤਾ ਨਾ ਹੀ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਇਹ ਲੋਭ ਨਹੀਂ ਹੈ, ਇਹ ਜ਼ਰੂਰਤ ਹੈ ਮੇਰੀ ਸਰੀਰ ਦੀ, ਮੈਨੂੰ ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਮਕਾਨ ਵੀ ਚਾਹੀਦਾ, ਇਹ ਸਰੀਰ ਦੀਆਂ ਲੋੜਾਂ ਨੇ, ਪਰ ਮੈਂ ਕੋਈ ਲੋਭ ਨਹੀਂ ਹੈ, ਕਿਉਂਕਿ ਨਾਮ ਤੇਰਾ ਹੀ ਫੱਬਦਾ, ਬਸ ਮੈਂ ਆਪਣਾ ਜੀਵਨ ਸਫਲਾ ਕਰਨ ਵਾਸਤੇ ਤੇਰੇ ਦਰ ਤੇ ਆਇਆ। ਤੇ ਇੱਕ ਸਤਿਗੁਰੂ ਹੀ ਹੈ ਜਿਹੜਾ ਵਿਛੜਿਆਂ ਨੂੰ ਮਿਲਾ ਸਕਦਾ। ਪਰਸੋਂ ਵੀ ਸ਼ਾਇਦ ਜ਼ਿਕਰ ਕੀਤਾ ਕਿ ਜਦੋਂ ਆਨੰਦ ਕਾਰਜ ਹੁੰਦਾ ਨਾ, ਤੇ ਅਸੀਂ ਵਿਚੋਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ, ਤੇ ਉੱਥੇ ਫਿਰ ਉੱਥੇ ਪਤੀ ਔਰ ਪਤਨੀ ਦਾ ਰਿਸ਼ਤਾ ਜੁੜਦਾ ਹੈ, ਉਹ ਕੇਵਲ ਸਰੀਰਾਂ ਦਾ ਮੇਲ ਨਹੀਂ ਹੁੰਦਾ, ਇਹ ਗੁਰਬਾਣੀ ਰੂਹਾਂ ਦਾ ਮੇਲ ਵੀ ਕਰਾਉਂਦੀ ਹੈ, ਇਹ ਰੂਹਾਂ ਦੇ ਮੇਲ ਵਾਸਤੇ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਤੇ ਜਿਹਨੇ ਮਿਲ ਗਏ ਮਹਾਰਾਜ ਕਹਿੰਦੇ ਉਹਨਾਂ ਦੇ ਘਰ ਫਿਰ ਕੀ ਹੁੰਦਾ, ਉਹਨਾਂ ਦੇ ਖੁਸ਼ੀ ਦੇ ਸਾਜ ਵੱਜਦੇ ਆ, ਅਨਹਦ ਨਾਦ ਉਹਨਾਂ ਦੇ ਅੰਦਰ ਚੱਲਦਾ, ਅਨਹਦ ਧੁਨੀਆਂ ਉਹਨਾਂ ਦੇ ਅੰਦਰ ਚੱਲਦੀਆਂ ਨੇ, ਅੰਦਰ ਭਾਵ ਹਰ ਵੇਲੇ ਖੇੜਾ ਹੀ ਖੇੜਾ ਹੈ, ਹਰ ਵੇਲੇ ਅੰਦਰੋਂ ਉਹ ਖੇੜੇ ਹੀ ਰਹਿੰਦੇ ਨੇ। ਬਾਹਰੋਂ ਜਿੰਨਾ ਮਰਜ਼ੀ ਕੋਈ ਵੱਡਾ ਦੁੱਖ ਆ ਜਾਏ, ਕੋਈ ਮੁਸੀਬਤ ਆ ਜਾਏ, ਕੋਈ ਮੁਸ਼ਕਲ ਦੀ ਘੜੀ ਆ ਜਾਏ, ਅੰਦਰੋਂ ਉਹ ਸਦਾ ਖਿੜੇ ਹੀ ਰਹਿੰਦੇ ਨੇ, ਫਿਰ ਅੰਦਰੋਂ ਮੁਰਝਾਉਂਦੇ ਨਹੀਂ। ਹੁਣ ਪਤਾ ਕੀ ਹੈ, ਹੁਣ ਅਸੀਂ ਬਾਹਰੋਂ ਖਿੜੇ ਹਾਂ, ਅੰਦਰੋਂ ਮੁਰਝਾਏ ਹੋਏ ਹਾਂ, ਬਾਹਰੋਂ ਅਸੀਂ ਖਿੜੇ ਹਾਂ, ਅੰਦਰੋਂ ਮੁਰਝਾਏ ਹਾਂ। ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿਸੇ ਹਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਬਾਹਰੋਂ ਹੱਸ ਰਹੇ ਹਾਂ, ਅੰਦਰੋਂ ਪਰੇਸ਼ਾਨ ਹਾਂ, ਬਾਹਰੋਂ ਹੱਸ ਰਹੇ ਹਾਂ, ਅੰਦਰੋਂ ਦੁਖੀ ਹਾਂ, ਅੰਦਰੋਂ ਰੋ ਰਹੇ ਹਾਂ, ਪਰ ਜਦੋਂ ਗੁਰੂ ਸ਼ਬਦ ਨਾਲ ਜੁੜ ਜਾਂਗੇ,
फिर भावे बारों कोई जिन्ने मर्जी दुख तसीए दे जाए, फिर भावे आरे नाल चीर देवे, भावे बंद बंद नाल कट दे, उदा बंद बंद कट देवे, ते भावे कोई अग दे विच पा के साड़ दे, अंदर दा खेड़ा फिर दोबारा जिहड़ा वह अंदर दी खुशी अंदर दी हरियावली वह कमलाउंदी नहीं है, क्योंकि अंदर दा खेड़ा परमेश्वर दे नाम विचों मिलदा है। गुरु रामदास महाराज जी ने अज दे इस दो पदियां विच किरपा कीती है, सानू तुहानू सारियां नू ये गल समझ आ जाए। असी इत्थे सतगुरु महाराज की शरण विच आ के इक्को ही बेनती करिए कि सतगुरु जी, उस मालक ने तरस कीता है तुहाडे दर ते आउण दा, सानू बल सानू हिम्मत दित्ती है, असी इत्थे इक खैर मंगण आए हाँ, नानक नाम मिले ता जीवां

ਕੀਤੀ ਹੈ ਉਹਦੇ ਮਨ ਵਿੱਚ ਇਹ ਹੈ ਕਿ ਮੈਂ ਤਬਾਹੀ ਲਿਆਉਣੀ ਹੈ, ਮੈਂ ਇਹ ਸਾਰਾ ਕੁਝ ਵਿਨਾਸ਼ ਕਰ ਦੇਣਾ, ਖਤਮ ਕਰ ਦੇਣਾ। ਘੱਲੂਘਾਰਾ ਜਿਹਨੂੰ ਅਸੀਂ ਛੋਟਾ ਘੱਲੂਘਾਰਾ ਕਹਿੰਦੇ ਹਾਂ, ਵੱਡਾ ਘੱਲੂਘਾਰਾ ਕਹਿੰਦੇ ਹਾਂ, ਇੱਕ ਅਸੀਂ 84 ਦਾ ਘੱਲੂਘਾਰਾ ਜਿਹੜਾ ਅੱਜ ਜਿਹੜਾ ਇਹ ਛੋਟਾ ਘੱਲੂਘਾਰਾ ਜਿਹਨੂੰ ਅਸੀਂ ਆਖਦੇ ਹਾਂ, ਜਿਹਦੇ ਵਿੱਚ 10 ਤੋਂ 12 ਹਜ਼ਾਰ ਦੇ ਕਰੀਬ ਸ਼ਹਾਦਤਾਂ ਹੋਈਆਂ ਨੇ, ਵੱਡੇ ਘੱਲੂਘਾਰੇ ਦੇ ਵਿੱਚ 30 ਤੋਂ 35 ਹਜ਼ਾਰ ਤੱਕ ਜਿਹੜੀਆਂ ਉਹ ਸ਼ਹਾਦਤਾਂ ਹੋਈਆਂ ਨੇ। ਇਹ ਹੈ ਕਾਨੂੰਵਾਨ ਦਾ ਛੰਬ। ਜਦੋਂ ਜ਼ਿਲ੍ਹਾ ਅਸੀਂ ਗੁਰਦਾਸਪੁਰ ਦੇ ਇਲਾਕੇ ਵੱਲ ਜਾਈਏ, ਇਹ ਹੁਣ ਸ਼ਹਾਦਤਾਂ ਹੋਈਆਂ ਕਿਉਂ, ਇਹਦਾ ਕਾਰਨ ਕੀ ਹੈ, ਇਹ ਘੱਲੂਘਾਰਾ ਕਿਉਂ ਵਰਤਿਆ? ਦੋ ਭਰਾ ਹੋਏ ਨੇ ਲਖਪਤ ਰਾਏ ਅਤੇ ਜਸਪਤ ਰਾਏ। ਲਾਹੌਰ ਦੇ ਵਿੱਚ ਜਿਹੜਾ ਜ਼ਕਰੀਆ ਖਾਂ ਹੈ, ਜ਼ਕਰੀਆ ਖਾਂ ਤੋਂ ਬਾਅਦ ਉਹਦਾ ਪੁੱਤਰ ਯਹੀਆ ਖਾਂ ਗਵਰਨਰ ਬਣਦਾ ਹੈ। ਇਹਨੇ ਦੋਵੇਂ ਭਰਾਵਾਂ ਨੂੰ ਆਪਣੇ ਕੋਲ ਰੱਖਿਆ, ਇੱਕ ਨੂੰ ਆਪਣੀ ਫੌਜ ਸੈਨਾ ਦਾ ਕਮਾਂਡਰ ਬਣਾ ਦਿੱਤਾ ਜਸਪਤ ਰਾਏ ਨੂੰ, ਔਰ ਇੱਕ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਲਖਪਤ ਰਾਏ ਨੂੰ। ਜਸਪਤ ਰਾਏ ਅਹਿਮਦਾਬਾਦ ਦੇ ਇਲਾਕੇ ਵਿੱਚ ਅਸਥਾਨ ਹੈ ਗੁਰਦੁਆਰਾ ਰੋੜੀ ਸਾਹਿਬ, ਇੱਥੇ ਸਿੱਖ ਸੰਗਤਾਂ ਆ ਕੇ ਇਕੱਤਰ ਹੋਈਆਂ ਹੋਈਆਂ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕਰ ਰਹੀਆਂ ਸੀ। ਇਹਨੇ ਆਇਆ ਹੰਕਾਰ ਦੇ ਵਿੱਚ ਚੜ੍ਹ ਕੇ ਹੱਥ, ਕਿਉਂਕਿ ਹੰਕਾਰ ਹਾਥੀ 'ਤੇ ਚੜ੍ਹਾ ਦਿੰਦਾ, ਇਹ ਹਾਥੀ 'ਤੇ ਚੜ੍ਹ ਕੇ ਆਇਆ ਅਤੇ ਆ ਕੇ ਕਹਿੰਦਾ ਵੀ ਇੱਥੋਂ ਦੀ ਜਿੰਨਾ ਛੇਤੀ ਹੁੰਦਾ ਨਿਕਲ ਜਾਓ। ਗੁਰੂ ਕੇ ਪਿਆਰਿਆਂ ਨੇ ਬੇਨਤੀ ਕੀਤੀ ਵੀ ਅਸੀਂ ਇੱਥੇ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਅਸੀਂ ਕੋਈ ਮਾੜੀ ਸੋਚ ਲੈ ਕੇ ਨਹੀਂ ਆਏ ਹਾਂ, ਅਸੀਂ ਤਾਂ ਸਫ਼ਰ ਕਰਕੇ ਆਏ ਹਾਂ, ਥੋੜ੍ਹਾ ਸਮਾਂ ਬੈਠ ਕੇ ਪਰਮੇਸ਼ਵਰ ਦੇ ਗੁਣ ਗਾਵਾਂਗੇ ਔਰ ਲੰਗਰ ਪ੍ਰਸ਼ਾਦ ਛਕਾਂਗੇ, ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਅਤੇ ਤੁਰ ਜਾਂਗੇ। ਅਸੀਂ ਉਸ ਘਰ ਵਿੱਚੋਂ ਉੱਠ ਕੇ ਆਏ ਹਾਂ ਜਿਹੜਾ ਘਰ ਸਾਨੂੰ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਛ ਪਾਏ, ਪਰ ਨਹੀਂ ਮੰਨਿਆ। ਸਾਨੂੰ ਸੰਤ ਵੀ ਬਣਾਇਆ ਅਤੇ ਸਿਪਾਹੀ ਵੀ ਬਣਾਇਆ, ਧਿਆਨ ਰੱਖਿਓ, ਸ਼ਾਂਤ ਰਹਿਣਾ ਸਿਖਾਇਆ, ਸ਼ਾਂਤ ਰਹੋ ਸੰਤ ਬਣ ਕੇ, ਪਰ ਜਦੋਂ ਹੱਦ ਨਾਲੋਂ ਵੱਧ ਹੋ ਜਾਏ ਉਨਾ ਚਿਰ ਤੁਸੀਂ ਕੋਸ਼ਿਸ਼ ਕਰੋ ਆਪਣਾ ਆਪ ਟਿਕਾਉਣ ਦੀ, ਜਿੰਨਾ ਚਿਰ ਤੁਸੀਂ ਪਾਣੀ 'ਚ ਟਿਕੇ ਹੋਏ ਹੋ, ਜਦੋਂ ਗਲ ਤੋਂ ਉੱਪਰ ਪਾਣੀ ਆਵੇ ਫਿਰ ਹੱਥ ਪੈਰ 'ਤੇ ਮਾਰਨੇ ਹੀ ਪੈਣਗੇ ਨਾ। ਇਹਨੇ ਉੱਥੇ ਜਿਹੜਾ ਸੀ ਇਹਨਾਂ ਨੂੰ ਮਾਰਨਾ ਕੁੱਟਣਾ ਔਰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ, ਜਿਹੜਾ ਬਰਦਾਸ਼ਤ ਤੋਂ ਬਾਹਰ ਹੋ ਗਿਆ। ਜਦੋਂ ਜਸਪਤ ਰਾਏ ਦਾ ਹੰਕਾਰ ਇੰਨਾ ਵੱਧ ਗਿਆ ਨਾ, ਫਿਰ ਇਹ ਜਿਹੜਾ ਸੀ ਬਰਦਾਸ਼ਤ ਤੋਂ ਬਾਹਰ ਹੋ ਗਿਆ। ਜਦੋਂ ਬਾਹਰ ਹੋਇਆ ਫਿਰ ਇੱਕ ਗੁਰੂ ਕੇ ਸਿੰਘ ਨੇ ਕਹਿੰਦੇ ਉਸ ਹਾਥੀ ਦੀ ਪੂੰਛ ਪਕੜ ਕੇ ਇੱਕਦਮ ਜੰਪ ਕਰਦਿਆਂ ਅਤੇ ਇਹਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਵੀ ਹੱਦ ਹੋ ਗਈ, ਅਸੀਂ ਇੱਥੇ ਸ਼ਾਂਤ ਬੈਠੇ ਹਾਂ, ਪਿਆਰ ਨਾਲ ਬੈਠੇ ਹੋਏ ਹਾਂ, ਅਸੀਂ ਗੁਰਬਾਣੀ ਪੜ੍ਹਨੀ ਹੈ, ਲੰਗਰ ਛੱਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਗੇ ਤੁਰ ਜਾਵਾਂਗੇ। ਅਸੀਂ ਤਾਂ ਇੱਥੇ ਜੇ ਇੱਥੇ ਆਏ ਹਾਂ ਤਾਂ ਅਸੀਂ ਇੱਥੋਂ ਦਾ ਭਲਾ ਵੀ ਤਾਂ ਮੰਗਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਅਸੀਂ ਤਾਂ ਕਹਿੰਦੇ ਹਾਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਦੋਂ ਇਸ ਗੱਲ ਦਾ ਲਖਪਤ ਰਾਏ ਨੂੰ ਪਤਾ ਲੱਗਾ ਕਿ ਗੁਰੂ ਕੇ ਸਿੰਘਾਂ ਨੇ ਮੇਰੇ ਭਰਾ ਦਾ ਧੜ ਨਾਲੋਂ ਸੀਸ ਅਲੱਗ ਕਰਤਾ, ਇਹਨੇ ਉਸੇ ਵੇਲੇ ਪ੍ਰਣ ਕੀਤਾ ਵੀ ਮੈਂ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ, ਮੈਂ ਰਹਿਣ ਨਹੀਂ ਦਿਆਂਗਾ। ਇਹਨੇ ਫਿਰ ਯਹੀਆ ਖਾਂ ਦੇ ਨਾਲ ਰਲ ਕੇ, ਇਹਨੂੰ ਪਤਾ ਲੱਗਾ ਵੀ ਉਸ ਵੇਲੇ ਗੁਰੂ ਕਾ ਖਾਲਸਾ ਜਿਹੜਾ ਉਹ ਕਾਹਨੂੰਵਾਨ ਦੇ ਛੰਬ ਦੇ ਵਿੱਚ ਆ। ਇਹਨੇ ਫਿਰ ਉਹ ਪੂਰਾ ਇਲਾਕਾ ਜਿਹੜਾ ਸੀ ਉਹ ਘੇਰ ਲਿਆ ਪੂਰਾ, ਆ ਮਈ ਦਾ ਮਹੀਨਾ ਅਤੇ 1746 ਦੇ ਵਿੱਚ ਪੂਰਾ ਇਹ ਘੇਰ ਲਿਆ ਇਹਨੇ, ਔਰ 7 ਤੋਂ 10 ਹਜ਼ਾਰ ਦੇ ਕਰੀਬ ਜਿਹੜੇ ਨੇ ਉਹਨਾਂ ਨੂੰ ਅੱਜ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਜਿਹੜੇ ਤਾਂ ਆਪਣਾ ਘਰ ਬਾਰ ਛੱਡ ਕੇ ਜੰਗਲ ਵਿੱਚ ਰਹਿ ਰਹੇ ਆ, ਜੰਗਲ ਵਿੱਚ ਰਹਿ ਕੇ ਅਤੇ ਪਰਮੇਸ਼ਵਰ ਦੇ ਗੁਣ ਗਾ ਰਹੇ ਆ, ਉਹ ਉਹਨਾਂ ਦੇ

ਗੋਲੇ ਆ ਕੇ ਉਹਨਾਂ ਤੇ ਚਲਾਏ। 7 ਤੋਂ 10 ਹਜ਼ਾਰ ਦੇ ਕਰੀਬ ਛੋਟੇ ਘੱਲੂਘਾਰੇ ਦੇ ਵਿੱਚ ਅੱਜ ਉਹ ਸ਼ਹੀਦ ਹੁੰਦੇ ਆ, ਤੇ 3 ਹਜ਼ਾਰ ਦੇ ਕਰੀਬ ਬੰਦੀ ਬਣਾ ਕੇ ਲਾਹੌਰ ਲੈ ਕੇ ਗਿਆ ਔਰ ਉਹਨਾਂ ਨੂੰ ਲਾਹੌਰ ਜਾ ਕੇ ਤਸੀਹੇ ਦੇ ਕੇ ਤੇ ਸ਼ਹੀਦ ਕਰ ਦਿੱਤਾ ਗਿਆ। ਅੱਜ ਅਸੀਂ ਉਹ ਛੋਟੇ ਘੱਲੂਘਾਰੇ ਦਾ ਨਾਮ ਜਿਹਨੂੰ ਦਿੱਤਾ ਹੈ, ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਅੱਜ ਯਾਦ ਕਰ ਰਹੇ ਹਾਂ, ਪ੍ਰਣਾਮ ਕਰ ਰਹੇ ਹਾਂ ਜਿਹੜੇ ਉਸ ਮਾਲਕ ਦੇ ਹੁਕਮ ਦੇ ਵਿੱਚ ਤੁਰਦੇ ਆ ਤੇ ਤੁਰਦਿਆਂ ਉਸ ਮਾਲਕ ਦੇ ਗੁਣ ਗਾਉਂਦਿਆਂ ਸ਼ਹਾਦਤ ਦਾ ਜਾਮ ਪੀ ਜਾਂਦੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਿਹਰ ਕਰਨ, ਅੱਜ ਦੇ ਸ਼ਬਦ ਨੂੰ ਆਪਾਂ ਸਾਰਿਆਂ ਨੇ ਰਲ ਕੇ ਵਿਚਾਰਿਆ ਹੈ ਤੇ ਵਿਚਾਰ ਵਿੱਚੋਂ ਸਮਝ ਕੀ ਆਈ, ਸਤਿਗੁਰ ਸ਼ਰਨੀ ਜਾਏ ਪਾਉ ਮੇਰੀ ਜਿੰਦੜੀਏ, ਗੁਣ ਦੱਸੇ ਹਰ ਪ੍ਰਭ ਕੇਰੇ ਰਾਮ। ਆਪਾਂ ਸਾਰੇ ਗੁਰੂ ਦੀ ਸ਼ਰਨ 'ਚ ਆਏ ਹਾਂ, ਆ ਕੇ ਬੇਨਤੀ ਕਰੀਏ ਪਾਤਸ਼ਾਹ ਰੱਖ ਲਓ ਇੱਥੇ ਆਪਣੇ ਦਰ 'ਤੇ, ਸਾਨੂੰ ਕਿਤੇ ਹੋਰ ਭਟਕਣ ਦੀ ਲੋੜ ਨਾ ਪਵੇ। ਨਾਨਕ

0: ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲੱਗ ਜਾਣ, ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਾਪਤ ਦੇਣ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ।
1: ਸਤਿਗੁਰ ਸ਼ਰਣੀ ਜਾਏ ਪਉ ਮੇਰੀ ਜਿੰਦੜੀਏ, ਗੁਣ ਦੱਸੇ ਹਰ ਪ੍ਰਭ ਕੇਰੇ ਰਾਮ।

ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕਿਆ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸੁਧਾਰੋ, ਅਰਨਾਲੇ ਅਰਨਾਲੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕੁਰ ਤੁਮ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ।

ਸਹਿਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਜ਼ੋਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ।

नित आस करे मोहे माशोली तुम नीर तुज बिन क्यों सरे।

Vai, Cruzinho. Vai, Cruzinho. Vai, Cruzinho. Vai.

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬਾਂਦੋ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਦਾ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਹੋਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਜ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

दर्शन परसिय गुरु कह।

एक ओंकार सत गौर प्रसाद जब हम होते तब तू नाही।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦਿ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਈਡ ਵਾਲਾ ਪਿਆਰਾ, ਸਾਈਡ ਵਾਲਾ ਪਿਆਰਾ।

ਸਿਖਾਂ ਮਤ ਉੱਚੇ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਤੇ

ਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਵਿੱਚ ਹੀ ਬਤੀਤ ਕਰਵਾਵਨਾ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਾਰਾ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਨੂੰ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ

ਕਰਤਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾ ਨਾ ਨਾਨਕ ਨਾਮ ਚੜ੍ਹਦੀ ਕਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀ ਜੇ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਾਲਿਆ ਕ੍ਰਿਤ ਗਨਾ, ਪੂਰਨ ਦ੍ਰਿਸ਼ ਤੇਰੀ ਰਾਮ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਕੋ। ਤੂੰ ਠਾਕੁਰ ਊਚ ਭਗਵਾਨਾ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਦੇ ਆਗੇ ਅਰਦਾਸ। ਮੈਂ ਹੋਰ ਥਾਂ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਦਾਸ ਤੇਰੇ ਕੀ ਬੇਨਤੀ, ਰਿਦ ਕਰ ਪਰਗਾਸ, ਤੁਮਰੀ ਕਿਰਪਾ ਤੇ ਪਰ ਬ੍ਰਹਮ ਦੁੱਖਨ ਕੋ ਨਾਸ। ਸੁਖ ਹੋ ਟਲ ਗੁਰ ਸੇਵੀਐ, ਆਹੀਂ ਸਹਿਜ ਸੁਪਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਰਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਔਦਦ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੂੰ ਨਾਹੀਂ, अब तू ही मैं नाही, अनल अगम जैसे लहर में ओदद, जल केवल जल माही, माधवे क्या कहीं है ब्रह्म ऐसा, जैसा मनिए होए ना तैसा। रहो नरपत एक सिंहासन सोया, सुपने भया भिखारी, अचेत राज बिछरत दुख पाया, सोगत पई हमारी, राज पयंग प्रसंग जैसे है, अब कछ मर्म जनाया, अनेक कटक जैसे फूल भरे, अब कहते कहन न आया, सर्वे एक अनेक स्वामी, सब काट भोगवे सोई, कह रवदास हाथ पैनीर, सहज होए सो होई, सर्वे एक अनेक स्वामी, सब काट भोगवे सोई, कह रवदास हाथ पैनीर, सहज होए सो होई। वाहे गुरु जी का खालसा, वाहे गुरु जी की फतेह।

ਜਿਉਂਦੇ ਰਹੋ ਜਿਉਂਦੇ ਰਹੋ। ਉੱਧਰ ਬੈਠੇ ਵੀ ਸਾਰੇ ਜਪੋ, ਦੂਸਰੇ ਪਾਸੇ ਬੈਠੀ ਸੰਗਤ ਸਾਰੇ ਜਪੋ, ਵਾਹਿਗੁਰੂ ਦਾ ਨਾਮ ਲਓ, ਤੁਹਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਵੇ।

ਆਖੋ ਸਤਨਾਮ ਸ੍ਰੀ ਨਾਨਕ ਨਾਮ ਮਿਲੇ ਅੱਗੇ ਅੱਗੇ ਉੱਗੇ ਰਹੋ ਅੱਗੇ ਹੋ ਪਿੱਛੇ ਰਾਹ ਦੇ ਦਿਓ ਸਾਰਿਆਂ ਨੂੰ ਆਖੋ ਵਾਹਿਗੁਰੂ ਤਨ ਮਨ ਲੋਕਾਂ ਦੇ ਤਨ ਹਰੇ ਨੇ ਮਨ ਸੜਿਆ ਹੈ ਮਨ ਵਿੱਚ ਬੜੀ ਅੱਗ ਲੱਗੀ ਕਿਸੇ ਪ੍ਰਤੀ ਵੀ ਆਖੋ ਵਾਹਿਗੁਰੂ ਮੇਰਾ ਗੁਰੂ ਕਹਿੰਦਾ ਅਰਦਾਸ ਕਰਦਾ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਗਰੀਬ ਨਵਾਜ਼ ਦਇਆ ਕਰ ਮੇਰੇ

ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸੌ ਅਤੇ 15 ਸਾਲ ਦੀ ਉਮਰ ਆ, 100 ਅਤੇ 15 ਸਾਲ। ਬੜਾ ਰੱਤਾ ਹੈ, ਬੜਾ ਰੰਗਿਆ ਪਿਆ ਰੰਗੇ ਵਿੱਚ ਪਿਆਰ, ਖੁਦਾ ਦੇ ਪਿਆਰ ਵਿੱਚ ਰੰਗੇ ਪਿਆ। ਉਹ ਫਕੀਰ ਦੀ 115 ਸਾਲ ਉਮਰ ਹੋ ਗਈ, ਉਹ ਜੰਗਲ 'ਚ ਬੈਠਾ ਬੰਦਗੀ ਕਰਦਾ ਸੀ। ਆਖੋ ਵਾਹਿਗੁਰੂ, ਚੰਗੀ ਤਰ੍ਹਾਂ ਬੈਠ ਕੇ ਆਪਣੇ ਮਨ ਨੂੰ ਟਿਕਾ ਕੇ। ਕਿੰਨੀ ਉਮਰ ਸੀ?

ਕਰਦਾ ਕੀ ਸੀ? ਬੰਦਗੀ ਕਰਦਾ ਸੀ। ਬੰਦੇ ਬੰਦਗੀ ਇੱਕ ਤਿਆਰ, ਸਹਿਬ ਰੋਸਤਰੋ ਕੇ ਪਿਆਰ। ਬੰਦਗੀ ਕਰਨ ਦੀਆਂ ਬੜੀਆਂ ਤੁਕਾਂ ਗੁਰਬਾਣੀ 'ਚ ਆਈਆਂ। ਕਰ ਬੰਦੇ ਤੂੰ ਜਿਚਰ ਘੱਟ ਮੈਂ, ਜਿੰਨਾ ਤੇਰੇ ਸਰੀਰ ਵਿੱਚ ਸਵਾਸ ਚੱਲਦਾ ਉਹਨਾਂ ਚਿਰ ਕੀ ਕਰਿਆ ਕਰ, ਬੰਦਗੀ ਕਰਿਆ ਕਰ। ਵਾਹ

ਆਖੋ ਸਤਨਾਮ ਸ੍ਰੀ। ਜਿਹਨੂੰ ਚਸਕਾ ਲੱਗ ਜਾਏ ਨਾ ਚਸਕਾ ਨਾਮ ਜਪਣ ਦਾ, ਕੀ ਲੱਗਾ ਜੇ ਕਿ ਨਹੀਂ? ਨਹੀਂ ਅਜੇ ਚਸਕਾ ਲੱਗ ਜਾਏ। ਆਉਂਦੇ ਇਹਨੂੰ ਇਸ ਗੱਲ ਦਾ, ਉਹ ਵਾਰ ਵਾਰ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪੋ ਭਾਗਾਂ ਵਾਲਿਓ, ਗੁਰੂਆਂ ਨੂੰ ਅਰਦਾਸ ਕਰੋ ਮੈਨੂੰ ਚਸਕਾ ਪੈ ਜੇ।

ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਈ ਗੁਰਮੁਖਾਂ ਦੀਆਂ ਐਸੀਆਂ ਕਹਾਣੀਆਂ ਆਉਂਦੀਆਂ ਵੀ ਨਾਮ ਜਪਦਾ ਸੀ ਅਤੇ ਜਪਦੇ ਜਪਦੇ ਨਾਮ ਦਾ ਟੈਲੀਫੋਨ ਆ ਗਿਆ, ਉਹਨੂੰ ਪਿਆ ਸੀ ਨਾਮ ਜਪਣ ਦਾ, ਉਹਨੇ ਟੈਲੀਫੋਨ ਨਹੀਂ ਚੁੱਕਿਆ। ਆਪਣੇ ਰੰਗ ਵਿੱਚ ਰੰਗਿਆ ਰਿਹਾ, ਨਹੀਂ ਸੁਣੂੰਗਾ ਟੈਲੀਫੋਨ, ਨਹੀਂ ਕਿਸੇ ਨੂੰ ਗੱਲ ਕਰੂੰਗਾ, ਹੁਣ ਰੱਬ ਨਾਲ ਗੱਲਾਂ ਹੋਣਗੀਆਂ, 24 ਘੰਟੇ ਰੱਬ ਨਾਲ ਗੱਲਾਂ ਹੋਣਗੀਆਂ, 24 ਘੰਟੇ ਰੱਬ ਦੀ ਇਬਾਦਤ ਕਰਨ ਵਾਲਾ ਫਕੀਰ 115 ਸਾਲ ਦਾ ਕਦੀ ਆਪਣੇ ਰੱਬ ਕੋਲੋਂ ਟੁੱਟਦਾ ਨਹੀਂ। ਇੱਕ ਪਲ ਵਿਸਰੇ ਜੇ ਸਵਾਮੀ, ਬੋਲੋ, ਇੱਕ ਪਲ ਵਿਸਰੇ ਜੇ ਸਵਾਮੀ ਤੇ ਜਾਣੂ ਬਰਸ 85 ਨਹੀਂ ਪਤਾ ਲੱਗਾ। ਮੈਨੂੰ ਇੰਨੀ ਪੀੜ ਹੋਣੀ ਹੈ ਜੇ ਕੋਈ 50 ਵਰਸ ਹੋ ਗਏ ਨੇ ਕਹਿ ਨੂੰ, ਨਹੀਂ ਪਤਾ ਲੱਗਾ ਜੇ ਆ ਤੇਰੇ ਪਿੱਛੇ ਬੈਠੇ। ਹਾਂ, ਤੁਹਾਨੂੰ ਕਹਿੰਦਾ, ਤੁਹਾਨੂੰ ਬਜ਼ੁਰਗਾਂ ਨੂੰ, ਮੇਰੇ ਵਰਗੇ ਉਹ ਬਜ਼ੁਰਗ ਤਾਂ ਨਹੀਂ। ਕਹਿੰਦੇ ਇੱਕ ਖਿੰਨ ਅਤੇ ਇੱਕ ਚੱਸਾ ਜੇ ਤੂੰ ਮੇਰੇ ਤੋਂ ਵਿਸਰ ਜਾਵੇ ਨਾ, ਮੈਨੂੰ ਇਸ ਤਰ੍ਹਾਂ ਲੱਗਦਾ ਜੇ ਕੋਈ 50 ਸਾਲ ਹੋ ਗਏ। ਰਾਤਾਂ ਨਹੀਂ ਲੰਘਦੀਆਂ, ਇਤਨਾ ਲੱਗਦਾ ਜੇ ਕੋਈ ਤਾਰ ਟੁੱਟ ਗਈ, ਹਨੇਰਾ ਹੋ ਗਿਆ। ਉਹ 24 ਘੰਟੇ ਫਿਰ ਵਾਹ

ਪੱਥਰ ਦੀ ਮੂਰਤ ਬਣਿਆ ਉਹਨੂੰ ਵੇਖਣਾ। ਉਹਦੇ ਮਨ ਵਿੱਚ ਇੱਕ ਦਿਨ ਇਹ ਖਿਆਲ ਆਇਆ ਵੀ ਇਹ ਬਜ਼ੁਰਗ ਐਡੀ ਦੂਰ ਜੰਗਲ 'ਚ ਬੈਠਾ, ਨਾ ਇਹ ਰੋਟੀ ਖਾਵੇ, ਨਾ ਇਹ ਪਾਣੀ ਪੀਵੇ, ਮੈਂ ਇਹਦੀ ਸੇਵਾ ਕਰਿਆ ਕਰਾਂ। ਆਖੋ ਵਾਹਿਗੁਰੂ, ਮੈਂ ਇਹਦੀ ਕੇਲੇ ਤੋੜ ਕੇ ਜੰਗਲ 'ਚੋਂ ਇਹਨੂੰ ਖੁਆਇਆ ਕਰਾਂ, ਦਰਿਆ 'ਚੋਂ ਪਾਣੀ ਲਿਆ ਕੇ ਇਹਨੂੰ ਪਿਆਇਆ ਕਰਾਂ, ਬਜ਼ੁਰਗ ਆ ਲੱਤਾਂ ਮਲਦਿਆ ਕਰਾਂ, ਪੈਰ ਮਲਦਿਆ ਕਰਾਂ, ਸਿਰ ਪਲਦਿਆ ਕਰਾਂ। ਉਹ ਭੇਡਾਂ ਵਾਲੇ ਨੇ ਸੇਵਾ ਕਰਨੀ ਸ਼ੁਰੂ ਕਰਤੀ। ਆਖੋ ਸਤਨਾਮ ਸ੍ਰੀ। ਭੇਡਾਂ ਵਾਲੇ ਨੇ ਅਤੇ ਸੇਵਾ ਵਿਅਰਥ ਨਹੀਂ ਜੇ ਜਾਂਦੀ, ਸੇਵਾ ਵਿਅਰਥ ਨਹੀਂ ਜਾਂਦੀ, ਨਾ ਫਲ ਦੇ ਜਾਂਦੀ। ਉਹ ਜਿਹੜੇ ਜੋੜੇ ਖਾਨੇ ਜੋੜੇ ਝਾੜ ਲਏ ਨੇ ਨਾ, ਉਹਨਾਂ ਨੂੰ ਪੁੱਛ ਕੇ ਵੇਖੋ, ਰੱਬ ਨੇ ਝੋਲੀਆਂ ਭਰ ਦੀਆਂ, ਰੱਬ ਨੇ ਰਹਿਮਤਾਂ ਕਰਤੀਆਂ, ਜੀਵਨ ਸਵਾਰ ਦਿੱਤਾ। ਕਿੰਨੇ? ਸੇਵਾ ਨੇ। ਉਹ ਬਜ਼ੁਰਗ ਦੀ ਸਮਾਧੀ ਖੁੱਲ੍ਹਣੀ ਅਤੇ ਉਹਨੇ ਕਹਿਣਾ, ਭਾਈ ਤੂੰ ਕੌਣ ਆ? ਉਹਨੇ ਕਹਿਣਾ, ਜੀ ਮੈਂ ਇੱਕ ਭੇਡਾਂ ਚਾਰਨ ਵਾਲਾ ਵਾਂ, ਆਜੜੀ ਹਾਂ। ਮੈਂ ਜਦੋਂ ਵੇਖਦਾ ਵੀ ਤੁਸੀਂ ਭੁੱਖੇ ਹੋ ਬੜੇ ਚਿਰ ਦੇ, ਅਤੇ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਫਰੂਟ ਖਵਾਵਾਂ, ਤੁਹਾਨੂੰ ਪਾਣੀ ਪਿਆਵਾਂ। ਉਹਨੇ ਕਿਹਾ ਠੀਕ ਆ, ਕਰਦਾ ਰਹੋ ਸੇਵਾ। ਆਖੋ ਵਾਹਿਗੁਰੂ। ਇੱਕ ਦਿਨ ਐਸੀ ਘੜੀ ਆਈ ਵੀ ਉਹ ਜਿਹੜਾ ਫਕੀਰ ਸੀ ਨਾ, 115 ਸਾਲ ਵਾਲਾ, ਉਹਨੇ ਆਜੜੀ ਨੂੰ ਆਖਿਆ, ਸੱਜਣਾ ਤੂੰ ਮੇਰੀ ਬੜੀ ਸੇਵਾ ਕੀਤੀ ਆ, ਹੁਣ ਮੈਂ ਇਹਨੂੰ ਛੱਡ ਦੇਣਾ ਹੈ। ਬੋਲੋ, ਮੈਂ ਸਰੀਰ ਨੂੰ ਛੱਡ ਦੇਣਾ ਹੈ। ਆਜੜੀ ਨੇ ਆਖਿਆ, ਜਿੱਦਣ ਮੈਂ ਸੇਵਾ ਆਰੰਭ ਕੀਤੀ ਸੀ ਮੈਂ ਕੋਈ ਇੱਛਾ ਰੱਖੀ ਸੀ, ਮੈਂ ਕੋਈ ਬਾਬੇ 115 ਸਾਲ ਵਾਲੇ ਨੇ ਪੁੱਛਿਆ ਕੀ ਇੱਛਾ ਰੱਖੀ ਸੀ? ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਸਾਰਿਆਂ ਨੂੰ ਵੀ ਕੀ ਇੱਛਾ ਰੱਖੀ ਸੀ? ਉਹਨੇ ਕਿਹਾ ਮੇਰੀ ਇੱਛਾ ਇਹ ਸੀ ਵੀ ਮੇਰਾ ਪਾਰ ਉਤਾਰਾ ਹੋ ਜਾਏ, ਮੇਰਾ ਛੋਟੀਆਂ ਮੋਟੀਆਂ ਮੰਗਾਂ ਨਾ ਮੰਗਿਆ ਕਰੋ, ਸੁਣ ਸੁਣ ਮੇਰੀ ਕਾਮਣੀ, ਬਾਣੀ ਸੁਣਦਿਆਂ ਵੀ ਇਹ ਇੱਛਾ ਰੱਖਿਆ ਕਰੋ ਵੀ ਮੇਰਾ ਪਾਰ ਉਤਾਰਾ ਹੋ ਜਾਏ, ਕਿਤੇ ਫਿਰ ਭਵਜਲ ਵਿੱਚ ਨਾ ਡੁੱਬ ਕੇ ਮਰ ਜਾਂ, 84 ਦਾ ਚੱਕਰ ਫਿਰ ਨਾ ਪੈ ਜਾਏ। ਬਾਬਾ ਮੇਰੀ ਮਨ ਦੀ ਇੱਛਾ ਸੀ ਵੀ ਮੇਰਾ ਪਾਰ ਉਤਾਰਾ ਹੋ ਜਾ। 115 ਸਾਲ ਵਾਲਾ ਬਜ਼ੁਰਗ ਮੰਜੀ ਦੇ ਪਾਵਿਆਂ ਨੂੰ ਬਹੀਆਂ ਨੂੰ ਫੜ ਕੇ ਉੱਠਿਆ, ਇਸ ਤਰ੍ਹਾਂ ਪ੍ਰਵੱਟੇ ਚੁੱਕੇ, ਉਹਨੂੰ ਵੇਖਿਆ ਜਿਹੜਾ ਭੇਡਾਂ ਚਾਰਨ ਵਾਲਾ ਸੇਵਾ ਕਰਦਾ ਸੀ, ਚੰਗੀ ਤਰ੍ਹਾਂ ਵੇਖ ਕੇ ਕਹਿੰਦਾ, ਸੱਜਣਾ ਸੇਵਾ ਤਾਂ ਤੂੰ ਬੜੀ ਕੀਤੀ, ਹੋਰ ਕੁਝ ਮੰਗ, ਪੁੱਤ ਮੰਗ ਲਾ, ਧੀ ਮੰਗ ਲਾ, ਕੋਈ ਦੁਨੀਆਂ ਦੀ ਦੌਲਤ ਮੰਗ ਲਾ। ਬੀਬੀ ਕਿੱਧਰ ਵੇਖ ਰਹੀ? ਕੋਈ ਦੁਨੀਆਂ ਦੀ ਦੌਲਤ ਮੰਗ ਲਾ। ਉਹਨੇ ਕਿਹਾ ਨਾ, ਛੋਟੀ ਮੰਗ ਨਹੀਂ, ਮੇਰਾ ਪਾਰ ਉਤਾਰਾ ਹੋ ਜਾਏ। ਆਖੋ ਵਾਹਿਗੁਰੂ। ਉਹਨੇ ਫਿਰ ਉਸ ਬਜ਼ੁਰਗ 115 ਸਾਲ ਵਾਲੇ ਨੇ ਸੱਚ ਦੱਸਿਆ। ਕੀ ਦੱਸਿਆ? ਇੱਥੇ ਤਾਂ ਹਰ ਬੰਦਾ ਅੱਖਾਂ ਮੀਟਣ ਵਾਲਾ ਕਹਿੰਦਾ ਮੈਂ ਰੱਬ ਆ, ਮੈਂ ਪਹੁੰਚਿਆ। ਇੱਕ ਸ਼ਬਦ ਜਾਪ ਵਿੱਚ, ਜਾਪ ਸਭ 'ਚ ਅਪਹੁੰਚ, ਅਪਹੁੰਚ ਅਗੋਚਰ ਦਾ ਸ਼ਬਦ ਆ ਅਪਹੁੰਚ, ਅਗੋਚਰ ਸ਼ਬਦ ਨਹੀਂ ਹੁੰਦਾ ਜਾਪ ਸਭ 'ਚ। ਆ ਹੁਣੇ ਮੈਂ ਪੜਿਆ ਅਗਾਮ ਅਗੋਚਰ ਸੱਚ ਸਾਹਿਬ ਮੇਰਾ, ਅਗੋਚਰ ਦਾ ਮਤਲਬ ਜਿਹਦੇ ਤੱਕ ਪਹੁੰਚਿਆ ਨਾ ਜਾਵੇ, ਰੱਬ ਤੱਕ ਕੋਈ ਨਹੀਂ ਪਹੁੰਚ ਸਕਦਾ। ਆਖੋ ਵਾਹਿਗੁਰੂ। ਸਾਡੀਆਂ ਲੱਤਾਂ 'ਚ ਇੰਨਾ ਜ਼ੋਰ ਨਹੀਂ ਵੀ ਤੁਰ ਕੇ ਚੱਲ ਜਾਈਏ, ਸਾਡੇ ਕੋਲ ਇੰਨਾ ਜ਼ੋਰ ਨਹੀਂ ਵੀ ਉੱਡ ਕੇ ਚੱਲ ਜਾਈਏ। ਆਖੋ ਵਾਹਿਗੁਰੂ। ਉਹਨੇ ਆਖਿਆ, ਸੱਜਣਾ ਹੋਰ ਕੁਝ ਮੰਗ ਦਿਉ ਅਤੇ ਮੈਂ ਤੈਨੂੰ ਦੇ ਦਿੰਦਾ, ਪਾਰ ਉਤਾਰਾ ਮੈਂ ਤੇਰਾ ਨਹੀਂ ਕਰ ਸਕਦਾ ਕਿਉਂਕਿ ਪਾਰ ਉਤਾਰਾ ਮੇਰਾ ਵੀ ਨਹੀਂ ਹੋਇਆ। ਇਹਨੂੰ ਕਹਿੰਦੇ ਸੱਚ, ਬੋਲੀਏ ਧਰਮ।
ਝੂਠ ਨਾ ਬੋਲੀਏ। ਆਹ ਜਿੰਨੇ ਲੋਕ ਆ ਇਹ ਸਭ ਝੂਠੇ ਆ, ਜਿਹੜੇ ਕਹਿੰਦੇ ਨਾ ਤੁਹਾਡਾ ਪਾਰ ਉਤਾਰਾ ਕਰ ਦਾਂਗੇ, ਪਰ ਬਿਲਕੁਲ ਇੱਕ ਅੰਦਰ ਕਿੱਲਾ ਠੋਕ ਲਓ ਵੀ ਸਭ ਝੂਠੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਨੇ ਜਦੋਂ ਉਹਨੇ ਆਖਿਆ ਵੀ ਮੇਰਾ ਤਾਂ ਆਹ ਪਰ ਉਤਾਰਾ ਨਹੀਂ ਹੋਇਆ ਅਤੇ ਭੇਡਾਂ ਚਾਰਨ ਵਾਲਾ ਭੁੱਬਾਂ ਮਾਰ ਕੇ ਰੋ ਪਿਆ, ਬਾਬਾ ਮੈਂ ਤਾਂ ਇੰਨੇ ਸਾਲ ਤੇਰੀ ਸੇਵਾ ਕੀਤੀ ਅਤੇ ਮੰਗ ਇਹ ਰੱਖੀ ਵੀ ਮੇਰਾ ਪਾਰ ਉਤਾਰਾ ਕਰ ਦੇ, ਅੱਜ ਤੂੰ ਵੀ ਕਹਿਤਾ ਮੇਰਾ ਪਾਰ ਉਤਾਰਾ ਨਹੀਂ ਹੋਇਆ, ਹੁਣ ਮੈਂ ਕਿੱਧਰ ਜਾਵਾਂ। ਬਾਬਾ ਬੋਲਿਆ, ਉਹਨੇ ਫਿਰ ਭਰਵੱਟੇ ਚੁੱਕੇ, ਆਖਿਆ ਉਦਾਸ ਨਾ ਹੋਈ, ਤੇਰਾ ਪਾਰ ਉਤਾਰਾ ਕਰਨ ਵਾਲਾ ਕੋਈ ਇਸੇ ਜੰਗਲ ਦੇ ਵਿੱਚ ਆਊਗਾ। ਆਖੋ ਵਾਹਿਗੁਰੂ, ਸਾਰੇ ਇੱਕ ਵਾਰ ਬੋਲੋ, ਤੇਰਾ ਪਾਰ ਉਤਾਰਾ, ਤੇਰਾ ਪਾਰ ਉਤਾਰਾ ਕਰਨ ਵਾਲਾ ਜੰਗਲ ਵਿੱਚ ਆਊਗਾ। ਭੇਡਾਂ ਚਾਰਨ ਵਾਲੇ ਨੇ ਆਖਿਆ, ਬਾਪੂ ਜੇ ਉਹ ਆ ਵੀ ਗਿਆ ਤਾਂ ਮੈਨੂੰ ਤਾਂ ਪਤਾ ਨਹੀਂ ਉਹ ਕਿਹੋ ਜਿਹਾ ਆਉਣਾ ਹੈ, ਕੋਈ ਨਿਸ਼ਾਨੀ ਦੱਸ ਦੇ। ਆਖੋ ਵਾਹਿਗੁਰੂ, ਪਤਾ ਲੱਗ ਰਿਹਾ ਕੋਈ ਜਿਹਨੇ ਮੇਰਾ ਪਾਰ ਉਤਾਰਾ ਕਰਨਾ ਹੈ, ਮੈਂ ਤਾਂ ਵੇਖਿਆ ਨਹੀਂ, ਕੋਈ ਨਿਸ਼ਾਨੀ ਦੱਸ ਦੇ। ਉਹਨੇ ਕਿਹਾ ਉਹਦਾ 7.25 ਫੁੱਟ ਉੱਚਾ ਕੱਦ ਹੋਣਾ ਹੈ, ਜਿਹਨੇ ਆਉਣਾ ਹੈ ਨਾ ਤੇਰਾ ਪਾਰ ਉਤਾਰਾ ਕਰਨਾ, ਉਹਦਾ ਉਹਦੇ ਸਿਰ 'ਤੇ ਕਲਗੀ ਹੋਣੀ, ਉਹਦੇ ਮੋਢੇ 'ਤੇ ਚਿੱਟਾ ਬਾਜ ਬੈਠਾ ਹੋਣਾ, ਉਹਨੇ ਤੀਰ ਕਮਾਨ ਪਾਇਆ ਹੋਣਾ, ਗਾਤਰੇ ਦੀ ਕਿਰਪਾਨ ਪਾਈ ਹੋਣੀ ਆ। ਬਾਬਾ ਸੂਰਬੀਰ ਸਾਰੇ ਲੋਕ ਇਸ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ, ਜੇ ਕੋਈ ਹੋਈ ਸੂਰਬੀਰ ਯੋਧਾ ਇਸ ਤਰ੍ਹਾਂ ਆ ਗਿਆ ਤਾਂ ਮੈਂ ਕਿਤੇ ਧੋਖਾ ਨਾ ਖਾ ਜਾਂ। ਬਾਬੇ ਬਜ਼ੁਰਗ 115 ਸਾਲ ਦਾ ਨੇ ਆਖਿਆ, ਇੱਕ ਚੀਜ਼ ਤੈਨੂੰ ਦੱਸਦਾ ਜੇ ਤੋਂ ਧੋਖਾ ਨਹੀਂ ਖਾ ਸਕਦਾ। ਆਖੋ ਵਾਹਿਗੁਰੂ, ਇੱਕ ਚੀਜ਼ ਦੱਸਦਾ ਜੇ ਤੋਂ। ਉਹਨੇ ਆਖਿਆ ਉਹਦੇ ਘੋੜੇ ਦਾ ਰੰਗ ਨੀਲਾ ਹੈ, ਅਤੇ ਨੀਲਾ ਰੰਗ ਘੋੜੇ ਦਾ ਅੱਜ ਤੱਕ ਕਿਸੇ ਦਿਨ ਨਹੀਂ ਹੋਇਆ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ, ਉਹ ਤੇਰਾ ਪਾਰ ਉਤਾਰਾ ਕਰਨ ਆਊਗਾ। ਗੁਰ ਤਾਰ ਤਾਰਨ ਹਾਰਿਆ ਗੁਰ

ਇਹ ਦੋ ਬਚਨ ਕਰਕੇ 115 ਸਾਲ ਵਾਲਾ ਬਜ਼ੁਰਗ ਅੱਖਾਂ ਮੀਟ ਗਿਆ। ਉਹ ਹਾਲੇ ਮਿਲਿਆ ਨਹੀਂ ਜਿਹਨੇ ਮੇਰਾ, ਉਹ ਹਾਲੇ ਮੈਨੂੰ ਮਿਲਿਆ ਨਹੀਂ। ਮਨ ਵਿੱਚ ਘਬਰਾਉਂਦਾ ਹੈ, ਉਹ ਬਜ਼ੁਰਗ ਤਾਂ ਮਰ ਗਿਆ ਹੈ, ਉਹ ਬਜ਼ੁਰਗ ਅੱਖਾਂ ਮੀਟ ਗਿਆ ਹੈ, ਹੇ ਮੇਰੀ ਇਹ ਜਿੰਦੇ। ਪਤਾ ਨਹੀਂ ਜਿਹੜੀਆਂ ਨਿਸ਼ਾਨੀਆਂ ਦੱਸ ਗਿਆ ਵਾ, ਉਹ ਕਦੀ ਆਉਂਦਾ ਵੀ ਆ ਕਿ ਨਹੀਂ? ਆਖੋ ਵਾਹਿਗੁਰੂ। ਰੋਜ਼ ਭੇਡਾਂ ਚਾਰਨ ਆਇਆ ਕਰੇ ਸਾਰੇ ਜੰਗਲ ਦੇ ਵਿੱਚ, ਇਤਨਾ ਇਤਨਾ ਵਹਿੰਦਾ ਰਿਹਾ ਕਰੇ। ਉਹ ਵੀ ਬੁੱਢਾ ਹੋ ਗਿਆ ਸੀ, ਕਦੀ ਨਾ ਦਿਸਿਆ ਇਹੋ ਜਿਹਾ ਜਿਹਦੇ ਘੋੜੇ ਦਾ ਰੰਗ ਨੀਲਾ, ਜਿਹਦਾ 7.5 ਫੁੱਟ ਉੱਚਾ ਕੱਦ, ਜਿਹਦੀਆਂ ਗੋਡਿਆਂ ਤੋਂ ਲੰਮੀਆਂ। ਆ 84 ਦਾ ਦਿਨ ਆ ਗਿਆ, ਜਿਹੜੇ ਮੇਰੀ ਉਮਰ ਦੇ ਲੋਕ ਆ ਉਹਨਾਂ ਨੇ ਇੱਕ ਵੇਖਿਆ ਜੋਧਾ ਜਿਹਦੀਆਂ ਗੋਡਿਆਂ ਤੋਂ ਲੰਮੀਆਂ ਬਾਹਾਂ ਸੀ, ਵੇਖਿਆ? ਆਖੋ ਵਾਹਿਗੁਰੂ। ਨਹੀਂ, ਛੋਟਿਆਂ ਬੱਚਿਆਂ ਨੇ ਕਿਉਂ ਆਖਿਆ? ਜਿਨ੍ਹਾਂ ਨੂੰ ਨਹੀਂ ਵੇਖਿਆ ਉਹ ਨਾ ਆਖੋ। ਜਿਨ੍ਹਾਂ ਉਹਦੀ ਬਿਜਲੀ ਵਰਗੀ ਚਾਲ ਵੇਖੀ ਆ ਉਹੀ ਬੋਲਣ। ਜਿਹੜਾ ਸੂਰਬੀਰ ਬਚਨ ਕਾ ਬਲੀ ਆ ਉਹੀ ਬੋਲਣ। ਆਖਿਆ ਬਾਬਾ ਲੱਭਦਾ ਲੱਭਦਾ ਲੱਭਦਾ ਕਈ ਦਿਨ ਲੰਘ ਗਏ, ਇਹ ਵੀ ਬਜ਼ੁਰਗ ਹੋ ਗਿਆ, ਇਹਦੇ ਵੀ ਗੋਡੇ ਕੰਮ ਕਰਨੋਂ ਹਟ ਗਏ। ਇੱਕ ਦਿਨ ਡਿੱਗ ਪਿਆ ਜਾ ਕੇ ਘਰ, ਅਤੇ ਤੇਰੇ ਜਿਹੜਾ ਪੋਤਰਾ ਸੀ ਉਹਨੇ ਆਖਿਆ ਬਾਬਾ ਹੁਣ ਨਾ ਭੇਡਾਂ ਚਾਰਨੀਆਂ ਛੱਡ ਦੇ, ਹੁਣ ਤੋਂ ਬਜ਼ੁਰਗ ਹੋ ਗਿਆ, ਫਿਰ ਭੇਡਾਂ ਲੈ ਕੇ ਕੌਣ ਜਾਊ? ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਨਾ ਸਾਰਿਆਂ ਨੂੰ, ਭੇਡਾਂ ਲੈ ਕੇ ਉਹਨੇ ਆਖਿਆ, ਛੋਟੇ ਜਿਹੇ ਪੋਤਰ ਇਹਨੇ ਆਖਿਆ ਮੈਂ ਲੈ ਕੇ ਜਾਇਆ ਕਰੂੰ ਭੇਡਾਂ, ਮੈਂ ਲੈ ਕੇ ਜੰਗਲ ਵਿੱਚ ਜਾਊਂ। ਬੇਟਾ ਮੇਰਾ ਮਕਸਦ ਇਕੱਲਾ ਭੇਡਾਂ ਚਾਰਨਾ ਨਹੀਂ ਸੀ, ਮੇਰੇ ਪੈਗੰਬਰ ਨੇ, ਮੇਰੇ ਸਤਿਗੁਰੂ ਨੇ ਮੈਨੂੰ ਜੰਗਲ 'ਚ ਮਿਲਣਾ ਹੈ। ਉਹਨੇ ਆਖਿਆ ਬਾਪੂ ਮੈਂ ਦੱਸੂੰਗਾ ਤੈਨੂੰ ਆਣ ਕੇ। ਆਖੋ ਵਾਹਿਗੁਰੂ। ਦੱਸ ਕਿ ਤਰ੍ਹਾਂ ਦਾ ਉਹ ਬੁੱਢਾ ਰੋਂਦਾ ਹੈ। ਆਖੋ ਵਾਹਿਗੁਰੂ। ਰੋ ਰੋ ਕੇ ਕੰਬਦੇ ਕੰਬਦੇ ਮੂੰਹ ਦੇ ਨਾਲ ਆਖਿਆ ਬੇਟਾ ਉਹਦਾ 7.5 ਫੁੱਟ ਉੱਚਾ ਕੱਦ ਹੈ, ਉਹਦੇ ਇੱਥੇ ਸੱਜੇ ਮੋਢੇ ਦੇ ਉੱਤੇ ਚਿੱਟਾ ਬਾਜ ਬੈਠਾ ਹੈ। ਆਖੋ ਵਾਹਿਗੁਰੂ। ਉਹਨੇ ਗਾਤਰੇ 'ਚ ਕਿਰਪਾਨ ਆ ਅਤੇ ਤੀਰ ਕਮਾਨ ਦਾ ਪੱਤਾ ਉਹਦੇ ਮੋਢੇ 'ਤੇ ਪਿਆ, ਉਹਦੇ ਸਿਰ 'ਤੇ ਕਲਗੀ ਆ, ਉਹਦਾ ਨੀਲਾ ਘੋੜਾ ਹੈ। ਬੇਟਾ ਤੂੰ ਕਿੱਥੋਂ ਲੱਭ ਲੇਗਾ ਉਹਨੂੰ? ਉਹਨੇ ਆਖਿਆ ਬਾਬਾ ਚਾਰਾ ਵੀ ਕੋਈ ਨਹੀਂ, ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ। ਅੱਜ ਦਾ ਦਿਨ ਲੰਘ ਗਿਆ, ਰਾਤ ਨੂੰ ਆਇਆ ਪੋਤਰਾ, ਬੁੱਢੇ ਨੇ ਇਤਰਾ ਇਤਰਾ ਬਾਹਾਂ ਨਾਲ ਘਰੀੜਦਿਆਂ ਘਰੀੜਦਿਆਂ ਉਹ ਬੱਚੇ ਕੋਲ ਗਿਆ। ਪੁੱਤਰਾ ਹੋਏ ਮੇਰੀ ਸਰਕਾਰ ਦੇ ਦੀਦਾਰ, ਵਰਦੋ

ਜਿਹੜਾ ਚਾਰ ਪੁੱਤ ਵਾਰ ਕੇ ਗਾਉਂਦਾ ਸੀ ਨਾ, ਮਿੱਤਰ ਪਿਆਰੇ ਨੂੰ ਕਹਿਣਾ, ਹਲ ਮਰੀਦਾਂ ਦਾ ਕਹਿਣਾ, ਮਿੱਤਰ ਸਾਰੇ ਗਾਓ। ਇਹੋ ਜਿਹਾ ਮੌਜੀ ਸਤਿਗੁਰੂ ਪੁੱਤਰ ਵਾਰ ਕੇ ਵੀ ਗੀਤ ਗਾ ਰਿਹਾ, ਆ ਬਾਪੂ ਤੈਨੂੰ ਉੱਥੇ ਲੈ ਜਾਊਂ। ਮੋਢੇ 'ਤੇ ਹੱਥ ਬਾਪੂ ਨੇ ਰੱਖ ਲਿਆ, ਆਖੋ ਵਾਹਿਗੁਰੂ। ਬਾਪੂ ਨੇ ਪੋਤਰੇ ਦੇ ਮੋਢੇ 'ਤੇ ਹੱਥ ਰੱਖ ਲਿਆ ਅਤੇ ਤੁਰਦਾ ਤੁਰਦਾ ਤੁਰਦਾ ਤੁਰਦਾ ਅੱਖਾਂ ਖੋਲੀਆਂ, ਐਂ ਭਰਵੱਟੇ ਚੁੱਕ ਕੇ ਅਤੇ ਸਾਹਮਣੇ ਤਖ਼ਤ 'ਤੇ ਸਤਿਗੁਰੂ ਗਰੀਬ ਨਿਵਾਜ ਬੈਠੇ ਹੈ। ਸੇ ਅੱਖੜੀਆਂ ਜਿੰਨੀ ਡਿਸਿੰਦੋ, ਜਿਨ੍ਹਾਂ ਮੇਰੇ ਜਿਨ ਸਤਿਗੁਰ ਪਿਆਰਾ ਦੇਖਿਆ, ਤਿੰਨ ਕੋ ਹੋਂ ਵਾਰੀ ਵਾਰੇ ਵਾਰੇ ਜਾਵਾਂ, ਜਿਨ੍ਹਾਂ ਨੇ ਇਹਨਾਂ ਅੱਖਾਂ ਨੇ ਉਹਨੂੰ ਵੇਖਿਆ ਹੈ। ਬਾਪੂ ਨੇ ਪੋਤਰੇ 'ਤੇ ਮੋਢੇ ਤੋਂ ਹੱਥ ਚੁੱਕ ਰਿਹਾ, ਮੇਰੀ ਮੰਜ਼ਿਲ ਮਿਲ ਗਈ, ਮੇਰੀ ਮੰਜ਼ਿਲ ਮਿਲ ਗਈ। ਜੋ ਮੇਰਾ ਸਤਿਗੁਰੂ, ਜਿਹੜਾ ਮੇਰਾ ਗੁਰੂ ਕਹਿੰਦਾ ਸੀ ਨਾ, ਇਹੋ ਜਿਹਾ ਹੈ, ਬਿਲਕੁਲ ਉਹੋ ਜਿਹਾ ਹੀ ਆ। ਪੋਤਰੇ ਨੂੰ ਪਰੇ ਛੱਡਤਾ, ਆਪ ਦੌੜ ਪਿਆ, ਦੋ ਵਾਰ ਡਿੱਗਾ। ਉਹ ਸਾਹਮਣੇ ਬੈਠਾ ਸੀ ਜਿਹੜਾ ਮੇਰਾ ਸਤਿਗੁਰੂ, ਘੱਟ ਘੱਟ ਕੇ ਭਲੇ ਬੁਰੇ ਕੀ, ਉਹਨੇ ਸਾਹਮਣੇ ਵੇਖਿਆ ਵੀ ਆ ਬਾਬਾ ਆਉਂਦਾ, ਨਦੀ ਭੱਜੀ ਆਉਂਦੀ ਆ ਸਮੁੰਦਰ ਵੱਲ, ਪਤਾ ਲੱਗਾ ਨਦੀ ਕਿਹਦੇ ਵੱਲ। ਸਿੱਖ ਜਿਹੜਾ ਨਾ, ਸਿੱਖ ਇਹ ਨਦੀ ਆ ਅਤੇ ਗੁਰੂ ਸਮੁੰਦਰ ਆ। ਹਰ ਨਦੀ ਜਿਹਨੂੰ ਪਤਾ ਲੱਗ ਗਿਆ ਵੀ ਮੈਂ ਅਮਰ ਤਾਂ ਹੋਣਾ ਜੇ ਮੈਂ ਸਮੁੰਦਰ ਚੱਲ ਜੂੰ, ਤੇ ਜਿਹਨਾਂ ਸਿੱਖਾਂ ਨੂੰ ਪਤਾ ਲੱਗ ਗਿਆ ਮੇਰੀ ਮੁਕਤੀ ਤਾਂ ਹੋਣੀ ਆ ਜੇ ਮੈਨੂੰ ਗੁਰੂ ਮਿਲ ਗਿਆ, ਤੇ ਆਖੋ ਵਾਹਿਗੁਰੂ। ਮੇਰੀ ਮੁਕਤੀ ਤਾਂ ਹੋਣੀ ਆ ਜੇ ਮੈਨੂੰ ਗੁਰੂ ਮਿਲ ਗਿਆ, ਤੇ ਭੱਜ ਪਿਆ, ਦੋ ਵਾਰ ਡਿੱਗਾ, ਤੀਸਰੀ ਵਾਰ ਡਿੱਗਣ ਹੀ ਲੱਗਾ ਸੀ ਅਤੇ ਕਿਸੇ ਉਹਨਾਂ ਬਾਹਾਂ ਨਾਲ ਚੁੱਕ ਲਿਆ ਜਿਹਦੇ ਵਿੱਚੋਂ ਚੰਦਨ ਦੀ ਖੁਸ਼ਬੂ ਆ ਰਹੀ ਸੀ। ਇਸ ਤਰ੍ਹਾਂ ਬਾਹਾਂ 'ਚ ਚੁੱਕਿਆ, ਬਖਸ਼ੰਦ ਮੇਰੇ ਸਤਿਗੁਰੂ ਨੇ ਕਲੇਜੇ ਨਾਲ ਲਾ ਲਿਆ। ਚਰਨ ਸ਼ਰਨ ਗੁਰ, ਸਾਰੇ ਬੋਲੋ ਚਰਨ ਸ਼ਰਨ ਗੁਰ, ਸਤਿਗੁਰ ਆਗੇ ਹੋਏ ਲੇਤ ਹੈ। ਆਪਣੇ ਪਲੰਘ ਤੋਂ ਉੱਠ ਕੇ ਉਹਨੂੰ ਦੌੜ ਪਏ ਜਿੱਥੇ ਉਹ ਵਿਚਾਰਾ ਦੋ ਵਾਰ ਡਿੱਗਾ, ਜਾ ਕੇ ਡਿੱਗਦੇ ਡਿੱਗਦੇ ਨੂੰ ਬਾਹਾਂ ਤੋਂ ਫੜ ਕੇ ਚੁੱਕ ਲਿਆ, ਕਲੇਜੇ ਨਾਲ ਲਾ ਲਿਆ। ਬਾਬਾ ਤੇਰਾ ਨਾਂ ਕੀ ਆ? ਉਹਨੇ ਕਿਹਾ ਜੀ ਮੇਰਾ ਨਾਮ ਲਾਲ ਸ਼ਾਹ ਹੈ। ਕਿਹੜੀ ਜਾਤੀ ਦਾ ਹੈ? ਆਖਿਆ ਜੀ ਮੈਂ ਮੁਸਲਮਾਨ ਹਾਂ। ਆਖੋ ਵਾਹਿਗੁਰੂ। ਗੁਰੂ ਜਾਤਾਂ ਪੁੱਛਦਾ ਨਹੀਂ, ਮਗਰ ਇਸ ਵਿਸ਼ੇ ਨੂੰ ਪੂਰਾ ਕਰਨਾ ਹੈ। ਆਖੋ ਵਾਹਿਗੁਰੂ। ਵੀ ਹਿੰਦੂ ਹੋ ਕੇ ਭੱਜਾ ਆਉਣਾ ਹੈ ਕਿ ਮੁਸਲਮਾਨ ਹੋ ਕੇ ਭੱਜਾ ਆਉਣਾ ਹੈ ਕਿ ਸਿੱਖ ਹੋ ਕੇ ਭੱਜਾ ਆਉਣਾ ਹੈ? ਤੇਰੇ ਮੈਂ ਮਨ ਦੀ ਤੀਬਰਤਾ ਵੇਖੀ, ਤੂੰ ਇੰਨਾ ਸਤਿਗੁਰੂ ਨੇ ਇਹ ਨਹੀਂ ਵੀ ਪਰੇ ਧੱਕਾ ਦੇ ਦਿੱਤਾ। ਆ ਵੇਖਿਆ ਯੂਪੀ 'ਚ ਕਿੰਨੇ ਮੁਸਲਮਾਨ ਮਾਰੇ ਇਹਨਾਂ ਨੇ। ਉਹ ਸੱਜਣਾ ਹੈ ਰੱਬ ਦੀ ਜੋਤ ਆ ਜਿਹਨਾਂ ਨੂੰ ਮਾਰਦੇ ਹੋ। ਇੱਕ ਬਾਬੇ ਕਬੀਰ ਨੇ ਬਚਨ ਕੀਤਾ, ਜ਼ੋਰ ਕੀਆ ਬੋਲੋ, ਜ਼ੋਰ ਮੈਨੇ ਧੱਕਾ, ਸੋ ਜ਼ੁਲਮ ਹੈ, ਜ਼ੋਰ ਕੀਆ ਸੋ ਲੇ ਜਵਾਬ ਖੁਦਾਏ, ਲੇ ਜਵਾਬ। ਇਹਨਾਂ ਦਾ ਸਾਰਿਆਂ ਧੱਕਿਆਂ ਦਾ ਜਿੰਨੇ ਲੋਕਾਂ ਨਾਲ ਕੀਤੇ ਉਹਦਾ ਰੱਬ ਜਵਾਬ ਮੰਗਦਾ ਹੈ। ਜਿਹੜਾ ਇਹਨਾਂ ਨੇ ਇਹ ਰਾਹ ਫੜਿਆ ਵੀ ਜਿਹੜਾ ਮੁਸਲਮਾਨ ਆ ਜਿਹਦੇ ਵਿਚਾਰੇ ਦੇ ਰੇਹੜੀ ਲਾਈ, ਇੱਥੋਂ ਮਾਲ ਨਹੀਂ ਲੈਣਾ, ਰੱਬ ਬਣ ਕੇ ਬਹਿ ਗਏ। ਅਤੇ ਇੱਕ ਗੱਲ ਮੈਂ ਆਪ ਜੀ ਨੂੰ ਗੁਰੂ ਦੀ ਹਜ਼ੂਰੀ 'ਚ ਦੱਸਾਂ, ਆਖੋ ਵਾਹਿਗੁਰੂ। ਅੱਤ ਅਤੇ ਖੁਦਾ ਦਾ ਵਹਿਰ ਹੁੰਦਾ ਜਿਹਨੂੰ

ਇਹਨਾਂ ਮਾਰੇ ਉਹਨੂੰ ਰੱਬ ਮਾਰੇ। ਆਖੋ ਵਾਹਿਗੁਰੂ ਕੀ ਆਖਿਆ ਮੈਂ ਉਹਨੂੰ ਰੱਬ ਮਾਰ ਦਿੰਦਾ। ਗੱਲ ਨਾ ਲਾ ਲਿਆ, ਇੰਨੀ ਠੰਡ ਪਈ, ਛਾਤੀ ਨਾਲ ਛਾਤੀ ਲੱਗ ਗਈ, ਲਾਲਸਾ ਨੂੰ ਪਤਾ ਲੱਗ ਗਿਆ ਮੇਰੀ ਮੰਜ਼ਿਲ ਮਿਲ ਗਈ। ਇਤਨਾ ਬਾਹਾਂ 'ਚ ਲੈ ਕੇ ਜਿਤਨਾ ਛੋਟੇ ਜਿਹੇ ਬੱਚੇ ਨੂੰ ਤੁਸੀਂ ਪੁੱਛਦੇ ਪੁੱਤ ਕੀ ਚਾਹੀਦਾ, ਮੇਰਾ ਸਤਿਗੁਰੂ 21 ਸਾਲ ਦਾ ਹੈ, ਮੇਰਾ ਸਾਹਿਬ 21 ਸਾਲ ਦਾ ਹੈ, ਉਹ 95 ਸਾਲ ਦਾ ਬੁੱਢਾ ਹੈ। ਅਤੇ ਮੇਰੇ ਸਾਹਿਬ ਨੇ ਆਖਿਆ ਦੱਸ ਪੁੱਤ ਕੀ ਚਾਹੀਦਾ। ਪੁੱਤ ਗੁਰਦੇਵ ਮਾਤਾ, ਉਹ ਮਾਂ ਪਿਓ ਵੀ ਆਪ ਹੀ ਆ ਨਾ ਵਾਹਿਗੁਰੂ ਪਰਮੇਸ਼ਰ। ਆਖੋ ਵਾਹਿਗੁਰੂ। ਉਹਨੇ ਗੱਲ ਨਾ ਲਾ ਕੇ ਆਖਿਆ ਕੀ ਚਾਹੀਦਾ, ਕਿਤਨਾ ਪੰਜਾਬਨਾ ਸੈਂ। ਮਹਾਰਾਜ ਮੈਂ ਕਿਸੇ ਫਕੀਰ ਦੀ ਕਰਦਾ ਸਾਂ ਸੇਵਾ, ਉਸ ਫਕੀਰ ਨੇ ਜਾਣ ਲੱਗਿਆ ਆਖਿਆ ਵੀ ਮੈਂ ਤਾਂ ਆਪ ਨਹੀਂ ਮੁਕਤ ਹੋਇਆ। ਕਿੰਨਾ ਚੰਗਾ ਉਹ ਫਕੀਰ ਹੋਊਗਾ, ਇਹ ਗੱਲ ਨੂੰ ਮਹਿਸੂਸ ਕਰੋ। ਇੱਥੇ ਹਰ ਬੰਦਾ ਕਹਿੰਦਾ ਮੇਰੀ ਤਾਂ ਗੱਲ ਬਣੀ ਆ, ਉਹਦਾ ਇੱਥੇ ਡੇਰੇ 'ਤੇ ਆਉਂਦਾ ਰਹੇ ਤੂੰ ਮੈਂ ਤੇਰਾ ਭਲਾ ਕਰ ਦੂੰ, ਕਹਿੰਦੇ ਕਿ ਨਹੀਂ ਲੋਕੀ, ਬੋਲੋ ਨਾ। ਉਹ ਫਕੀਰ ਨੇ ਆਖਿਆ, ਮੇਰੇ ਸਾਹਿਬ ਨੇ ਆਖਿਆ ਅੱਛਾ ਲਾਲਚਾ, ਉਹ ਤਾਂ ਬਹੁਤ ਚੰਗਾ ਫਕੀਰ ਸੀ ਜਿਹਨੇ ਸੱਚ ਬੋਲਿਆ, ਜਿਹਨੇ ਹਾਂ ਮਹਾਰਾਜ। ਉਹ ਮੈਨੂੰ ਕਹਿ ਗਿਆ ਸੀ ਵੀ ਇਸ ਜੰਗਲ ਦੇ ਵਿੱਚ ਕਿਸੇ ਨੇ ਆਉਣਾ, ਉਹਦੇ ਘੋੜੇ ਦਾ ਰੰਗ ਉੱਚੀ ਬੋਲੋ, ਉਹਦੀਆਂ ਗੋਡਿਆਂ ਤੋਂ ਲੰਮੀਆਂ, ਉਹਦੇ ਸਿਰ 'ਤੇ ਮੋਢੇ 'ਤੇ, ਇਤਨਾ ਦਾ ਆਉਣਾ ਹੈ ਜਿਹਨੇ ਤੇਰੀ ਮੁਕਤੀ ਕਰਨੀ। ਮੈਨੂੰ ਅੱਜ ਉਹ ਮਿਲ ਗਿਆ, ਕੀ ਚਾਹੁੰਦਾ ਫਿਰ, ਕੀ ਚਾਹੁੰਦਾ ਹੈ ਉਹਨੂੰ ਪੁੱਛਿਆ। ਕਹਿੰਦਾ ਮਹਾਰਾਜ ਮੇਰਾ ਭਲਾ ਕਰ ਦਿਓ, ਜੰਮਣ ਮਰਨ ਤੋਂ ਮੈਨੂੰ ਮੁਕਤ ਕਰ ਦਿਓ। ਆਖੋ ਵਾਹਿਗੁਰੂ। ਮਹਾਰਾਜ ਪਾਤਸ਼ਾਹ ਕਹਿਣ ਲੱਗੇ ਉਹ ਤਾਂ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ, ਉਹ ਤਾਂ ਲਾਲਸਾ ਤੇਰਾ ਕੰਮ ਹੋ ਗਿਆ, ਕੋਈ ਅਗਲੀ ਸਟੋਰੀ ਸੁਣਾ। ਪਤਾ ਲੱਗਾ ਇਸ ਗੱਲ ਦਾ ਵੀ ਉਹ ਤਾਂ ਜਦੋਂ ਗੁਰੂ ਦੇ ਉਸ ਵੇਲੇ ਜੰਮਣ ਮਰਨ ਕੱਟਿਆ ਜਾਂਦਾ ਹੈ। ਫਿਰ ਉਹ ਕਹਿੰਦਾ ਇੱਕ ਮੇਰੀ ਮੰਗ ਆ ਵੀ ਮੈਂ ਹਾਂ ਮੁਸਲਮਾਨ, ਅੱਖ ਵਾਹਿਗੁਰੂ, ਮੈਨੂੰ ਮਿੱਟੀ 'ਚ ਨੱਪਣਾ ਹੈ, ਸਾੜਨਾ ਨਹੀਂ, ਪਤਾ ਲੱਗ ਰਿਹਾ ਮੇਰਾ ਸੰਸਕਾਰ ਨਹੀਂ ਹੋਣਾ, ਮੈਨੂੰ ਮਿੱਟੀ 'ਚ ਲੱਪਣਾ ਹੈ। ਅਤੇ ਮੈਂ ਚਾਹੁੰਦਾ ਵਾਂ ਮੇਰੀ ਜਿੱਥੇ ਕਬਰ ਬਣੇ ਨਾ ਕਬਰ, ਜਿੰਨਾ ਚਿਰ ਦੁਨੀਆ ਰਵੇ ਮੇਰੀ ਕਬਰ ਨੂੰ ਤੁਹਾਡੇ ਦੀਦਾਰ ਹੋਣ। ਸਾਹਿਬ ਨੇ ਕਿਹਾ ਇਸ ਤਰ੍ਹਾਂ ਹੀ ਹੋਊਗਾ, ਦੁਨੀਆ 'ਤੇ ਆਉਂਦੀ ਵੀ ਕਬਰ ਵਾਲੇ ਨੂੰ ਕਿਸ ਤਰ੍ਹਾਂ ਦਰਸ਼ਨ ਹੋ ਜਾਣਗੇ, ਜਿਹੜਾ ਕਬਰ 'ਚ ਪੈ ਹੀ ਗਿਆ ਉਹਨੂੰ ਕਿਸ ਤਰ੍ਹਾਂ ਦਰਸ਼ਨ ਹੋ ਜਾਣਗੇ। ਮਗਰ ਸਾਹਿਬ ਨੇ ਕਿਹਾ ਸੀ ਨਾ ਗੁਰਪੂਰੇ ਸੱਚ ਕਿਹਾ, ਬੋਲੋ ਪੂਰਾ ਗੁਰੂ ਝੂਠ ਨਹੀਂ ਬੋਲਦਾ, ਉਹਦਾ ਇਸ ਤਰ੍ਹਾਂ ਹੀ ਹੋਜੂ। ਉਹਦਾ ਸਰੀਰ ਪੌਂਡਾ ਸਾਹਿਬ ਦੀ ਧਰਤੀ ਦੇ ਉੱਤੇ ਆ ਜਮਨਾ ਵਗਰੀ ਆ, ਇੱਥੇ ਗੁਰਦੁਆਰਾ ਹੈ, ਇੱਧਰ ਪਿਛਲੇ ਪਾਸੇ ਇੱਕ ਪਹਾੜ ਦੇ ਉੱਤੇ ਹਰੇ ਰੰਗ ਦਾ ਝੰਡਾ ਝੁੱਲਦਾ ਹੈ, ਉਸ ਫਕੀਰ ਦੀ ਕਬਰ ਆ। ਉਸ ਕਬਰ ਨੂੰ ਜਦੋਂ ਦੀਦਾਰ ਹੁੰਦੇ ਨੇ ਪੌਂਡਾ ਸਾਹਿਬ ਦੇ ਗੁਰਦੁਆਰੇ ਦੇ, ਉਹ ਗੁਰੂ ਸਾਹਿਬ ਕਹਿ ਗਏ ਸੀ ਉਦੋਂ ਤੇਰੀ ਕਬਰ ਨੂੰ ਵੀ ਮੇਰੇ ਦੀਦਾਰ ਹੋਣਗੇ, ਜਦੋਂ ਤੇਰੀ ਕਬਰ ਪੌਂਡਾ ਸਾਹਿਬ ਦਾ ਗੁਰਦੁਆਰਾ ਵੇਖੂਗੀ ਉਹ ਤੈਨੂੰ ਦੀਦਾਰ ਹੋਣਗੇ। ਐਸਾ ਹੈ ਤੁਹਾਡਾ ਅਤੇ ਮੇਰਾ ਹੈ ਨਾ, ਗੱਲ ਬਣੀ ਨਹੀਂ, ਗੱਲ ਬਣੀ ਨਹੀਂ। ਜੇ ਤੁਸੀਂ ਪਿਓ ਕਹਿੰਦੇ ਹੋ ਕੀ ਲੱਗਦਾ ਗੁਰੂ ਗੋਬਿੰਦ ਸਿੰਘ ਸਾਡਾ, ਅਤੇ ਬਹੁਤ ਸੰਗੇ ਕਿਉਂ ਜੇ। ਆਖੋ ਵਾਹਿਗੁਰੂ। ਪਿਊ ਦਾ ਪਿਊ ਦਾ ਪਿਆਰ, ਪੇਊ ਦਾ ਪਿਆਰ ਨਾ ਪੜੋਸੀ 'ਤੇ ਪਾਈਏ, ਬੋਲੋ। ਜਿਹੜਾ ਪਿਓ ਦਾ ਪਿਆਰ ਹੁੰਦਾ ਨਾ ਉਹ ਪੜੋਸੀ ਤੋਂ ਨਹੀਂ ਮਿਲਦਾ,
ਉਹ ਲੋਕੋ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੱਲਾ ਛੱਡ ਕੇ ਜਿੱਥੇ ਮਰਜ਼ੀ ਜਾਓਗੇ ਠੰਡ ਨਹੀਂ ਜੇ ਪੈਣੀ। ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ, ਇਹ ਉਹੀ ਸ਼ਹਿਨਸ਼ਾਹ ਜਿਹਨੂੰ ਵੇਖੋਗੇ ਤਾਂ ਠੰਡ ਪੈ ਜਾਊ। ਤੁਧ ਜੁੱਠੇ ਸੱਚੇ ਪਾਤਸ਼ਾਹ ਕੇਸਗੜ੍ਹ ਸਾਹਿਬ ਜਾਇਆ ਕਰੋ। ਜਿੱਦਣ ਤੁਹਾਡੀ ਛੁੱਟੀ ਹੁੰਦੀ ਹੈ ਨਾ ਮੇਰੇ ਵੀਰ, ਮੇਰੀਆਂ ਭੈਣਾਂ ਬੱਚੇ, ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਝਾੜੂ ਮਾਰਿਆ ਕਰੋ। ਇਸ ਘਰ 'ਚ ਜਿਹਨੇ ਝਾੜੂ ਮਾਰਿਆ ਨਾ ਉਹ ਸ਼ਹਿਨਸ਼ਾਹ ਬਣ ਗਿਆ। ਉਹਦੇ ਬਾਹਰ ਬੂਹੇ ਅੱਗੇ ਜਿਹੜਾ ਬੋਰਡ ਆ ਨਾ, ਬੋਰਡ ਅੱਖੋ ਵਾਹਿਗੁਰੂ, ਗਏ ਉਹ ਸਾਰੇ ਬੂਹੇ ਅੱਗੇ ਵੇਖਿਆ ਕਿ ਉਸ ਬੋਰਡ ਨਾਲ ਗੱਲਾਂ ਕਰਿਓ। ਉਦੋਂ ਦਾ ਜੇ ਬੋਰਡ, ਅਤੇ ਉਹਨੂੰ ਪੁੱਛਿਓ ਦਰਖਤ ਬੋਲਦੇ ਨੇ ਨਾ, ਪਤਾ ਨਾ ਤੁਹਾਨੂੰ ਵੀ ਦਰਖਤ ਵੀ, ਉਹਨਾਂ ਨੂੰ ਪੁੱਛਿਓ ਮੇਰਾ ਪਿਓ ਕਿੱਡਾ ਸੀ। ਇਹਦੇ ਲਈ ਤਾਂ ਮਸਤਾਨੇ ਹੋਣਾ ਪੈਣਾ, ਸਿਆਣੇ ਕਿੱਥੇ। ਕੜਾ ਪ੍ਰਸ਼ਾਦ ਦੀ ਦੇਹ ਕਰਾਈ 500 ਦੀ, ਐਂ ਜਾ ਕੇ ਗਿਆ, ਜਾ ਕੇ ਚੜ੍ਹਾ ਕੇ ਕੜਾ ਪ੍ਰਸ਼ਾਦ ਦੀ ਦੇਹ ਹੱਥ ਵਿੱਚ ਫੜ ਲਈ, ਜਿਹੜਾ ਮਿਲਿਆ ਮੈਂ ਕੜਾ ਪ੍ਰਸ਼ਾਦ ਦੀ ਦੇਹ ਕਰਾ ਕੇ। ਨਹੀਂ ਨਹੀਂ ਨਹੀਂ, ਉਸ ਬੋਰਡ ਨਾਲ ਗੱਲਾਂ ਕਰੀ ਆਖੋ ਵਾਹਿਗੁਰੂ। ਕੀ ਆਖਿਆ? ਉਹਨਾਂ ਨੂੰ ਪੁੱਛੀ, ਪੁੱਛੋ ਪੁੱਛੋ ਦੀਨ, ਪੁੱਛੋ ਮੇਰਾ ਠਾਕੁਰ ਕੈਸਾ, ਮੇਰਾ ਉਹਨਾਂ ਨੂੰ ਪੁੱਛਿਓ ਕਿ ਤਰ੍ਹਾਂ ਦਾ ਸੀ ਮੇਰਾ ਪਿਓ। ਸੱਚ ਜਾਣੋ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਤੁਹਾਨੂੰ ਦੱਸੂਗਾ ਕਿ ਤਰ੍ਹਾਂ ਦਾ ਸੀ, ਤੁਹਾਡੇ ਨਾਲ ਗੱਲਾਂ ਕਰੂਗਾ ਆਖੋ ਵਾਹਿਗੁਰੂ। ਉਹ ਗੱਲਾਂ ਕਰਦਾ ਹੈ, ਦਰਖਤ ਵੀ ਗੱਲਾਂ ਕਰਦੇ, ਹਵਾਵਾਂ ਵੀ, ਪੰਛੀ ਵੀ, ਇਹ ਸਾਰੇ ਹੀ ਆਪੋ ਆਪਣੀ ਬੋਲੀ ਦੇ ਵਿੱਚ ਗੱਲਾਂ ਕਰਦੇ। ਤੁਸੀਂ ਜਾ ਕੇ ਉੱਥੇ ਬੈਠੇ ਹੋ, ਝਾੜੂ ਮਾਰ ਕੇ ਆ ਜਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਸੇਵਕ ਹੋਣ ਦੇ ਨਾਤੇ ਤੁਹਾਨੂੰ ਕਹਿੰਦਾ, ਨਾ ਕਿਸੇ ਪੰਡਿਤ ਨੂੰ ਹੱਥ ਵਿਖਾਉਣਾ ਪਊ, ਨਾ ਕਿਤੇ ਪੁੜੀ ਲੈਣੀ ਪਊ, ਨਾ ਕੋਈ ਧਾਗਾ ਲੈਣਾ ਪਊ। ਜਦੋਂ ਅਨੰਦਪੁਰ ਸਾਹਿਬ ਦੇ ਵਿਹੜੇ ਦੇ ਵਿੱਚ ਝਾੜੂ ਮਾਰ ਕੇ ਆਓਗੇ ਆਖੋ ਵਾਹਿਗੁਰੂ, ਉਹ ਤਕਦੀਰਾਂ ਬਦਲ ਕੇ ਰੱਖ ਦੂਗਾ ਤੁਹਾਡੀਆਂ। ਪੂਰੇ ਸਤਿਗੁਰੂ ਦੇ ਕੋਲ ਜਾਓ ਤਾਂ ਸਹੀ, ਸਤਿਗੁਰ ਪਾਸ ਬੇਨਤੀਆਂ, ਮਿਲੇ ਨਾਮ ਆਧਾਰਾ। ਉੱਥੇ ਜਾ ਕੇ ਹੱਥ ਜੋੜ ਕੇ ਵਿਚਲੇ ਗੇਟ ਦੇ ਸਾਹਮਣੇ ਖਲੋ ਕੇ ਇੱਕ ਵਾਰ ਮਨ 'ਚ ਧੋ ਕੇ ਆਖਿਓ, ਸਤਿਗੁਰੂ ਪਾਤਸ਼ਾਹ ਮੈਨੂੰ ਪਤਾ ਲੱਗਾ ਵੀ ਨਾਮ ਤੇਰੇ ਤੋਂ ਬਿਨਾਂ ਕੋਈ ਨਹੀਂ ਦਿੰਦਾ। ਆਖੋ ਵਾਹਿਗੁਰੂ। ਨਾਮ ਕੱਲ੍ਹ ਜਿਵੇਂ ਬੋਲਣ ਡਿਆ ਹਾਂ ਨਾ ਕਿਸੇ ਡੇਰੇ ਬਾਰੇ, ਅਤੇ 2-3 ਪੁਰਾਣੀ ਉੱਠ ਕੇ ਭੱਜ ਗਏ, ਉੱਥੇ ਜੁੜੇ ਹੋਣਗੇ। ਮੈਂ ਆਪ ਜੀ ਨੂੰ ਸਾਰੇ ਜਿੰਨੇ ਲੋਕ ਇੱਥੋਂ TV 'ਤੇ ਜਿੱਥੇ ਜਿੱਥੇ ਸੁਣਦੇ ਆ, ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ। ਮੈਂ ਕਿਤੇ ਤੁਹਾਡਾ ਭਲਾ ਕਰਨ ਨੂੰ ਕਹਿੰਦਾ, ਕੋਈ ਕਥਾ ਵਾਚਕ ਨਹੀਂ ਕਿਸੇ ਬਾਰੇ ਬੋਲਦਾ ਕਿ ਬੋਲਦਾ ਦੱਸੋ, ਕੋਈ ਕਥਾ ਵਾਚਕ ਕਿਸੇ ਬਾਬੇ ਬਾਰੇ, ਕਿਸੇ ਡੇਰੇਦਾਰ ਬਾਰੇ ਬੋਲਦਾ ਹੈ? ਜੇ ਦਾਸ ਬੋਲਣ ਡਿਆ ਤਾਂ ਐਨਰਜੀ ਲੱਗਦੀ ਆ। ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇ ਦਰ 'ਤੇ ਨਾ ਜਾਇਓ। ਆਖੋ ਵਾਹਿਗੁਰੂ। ਬਾਬਾ ਫਰੀਦ ਕਹਿੰਦਾ ਸੀ, ਜੇ ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਮੈਨੂੰ ਆਪਣੇ ਘਰ ਤੋਂ ਉਠਾ ਕੇ ਕਿਤੇ ਭੇਜਣਾ ਹੀ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋਂ ਲੈ, ਜੇ ਮੇਰੇ ਸਾਹਿਬੇ ਆਲਮ ਪਾਤਸ਼ਾਹ ਗੁਰੂ, ਉਹ ਤਾਂ ਕੱਢਦਾ ਹੀ ਨਹੀਂ, ਉਹ ਤਾਂ ਆਪਣੇ ਸੇਵਕ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਜੇ ਜੋਗਾ ਸਿੰਘ ਵਰਗਾ ਭੁੱਲ ਵੀ ਜਾਵੇ ਨਾ, ਅਤੇ ਉਹ 5 ਪੌੜੀਆਂ ਜਪਦੀ ਦੀਆਂ ਛੱਡ ਜਾਂਦਾ ਹੈ। ਪੜ੍ਹਦੇ ਪੜ੍ਹਦੇ ਪਿਛਲੇ ਖੰਡਾਂ ਦੀ ਬਾਣੀ ਆਈ ਅਤੇ ਅੰਦਰ ਸੁਨੇਹਾ ਆਇਆ ਵੀ ਤੁਹਾਡਾ ਸਿੱਖ ਕਿਸੇ ਵੇਸਵਾ ਦੇ ਦੁਆਰੇ 'ਤੇ ਚਲੇ ਗਿਆ, ਅਤੇ 2-4 ਮਿੰਟਾਂ ਤੱਕ ਉਹਨੇ ਖੂਹ ਦੇ ਵਿੱਚ ਪੈ ਜਾਣਾ ਅਤੇ ਉਹਨੇ ਸੜ ਕੇ ਰਾਖ ਹੋ ਜਾਣਾ। 5 ਪੌੜੀਆਂ ਰਹਿੰਦੀਆਂ ਸੀ ਖੰਡਾਂ ਵਾਲੀਆਂ। ਸਤਿਗੁਰੂ ਕਹਿਣ ਲੱਗੇ, ਦਇਆ ਸਿੰਘ ਭੱਜ ਕੇ ਘੋੜਾ ਲਿਆਓ। ਉਹਨੇ ਆਖਿਆ ਜੀ 5 ਪੌੜੀਆਂ ਰਹਿ ਗਈਆਂ, ਅਰਦਾਸ ਹੋ ਜੂ ਫਿਰ ਚੱਲ ਜਾਓ। ਨਾ, 5 ਪੌੜੀਆਂ ਤੁਸੀਂ ਪੜਿਓ, ਮੇਰੀ ਅਰਦਾਸ ਕਰਿਓ,
ਮੈਨੂੰ ਛੇਤੀ ਜਾਣਾ ਪੈਣਾ ਹੈ, ਮੇਰਾ ਸਿੱਖ ਅੱਗ ਵਿੱਚ ਸੜਨ ਲੱਗਾ। ਉਹ ਬਚਾਉਂਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਬਚਾਉਂਦੇ। ਉਸ ਮੇਰੇ ਸਤਿਗੁਰੂ ਦੀਨ ਦਿਆਲ ਦੇ ਪੁੱਤ ਬਣੋ। ਅੱਜ 80 ਜੀਆਂ ਨੇ, ਨੌਜਵਾਨਾਂ ਨੇ ਤੁਹਾਡੇ ਵਰਗਿਆਂ, ਲੱਠਾਂ ਵਰਗੇ ਨੌਜਵਾਨ, ਕੋਈ ਪਹਿਲਵਾਨ, ਕੋਈ ਖਿਡਾਰੀ ਕਿਸ ਤਰ੍ਹਾਂ ਦਾ, ਜਿਹਨੂੰ ਫੜ ਕੇ ਆਖਿਆ ਪੁੱਤ ਕਿੱਥੋਂ ਆਏ ਹੋ? ਕਿਸੇ ਨੇ ਆਖਿਆ ਮੈਂ ਫਿਰੋਜ਼ਪੁਰੋਂ ਆਇਆ। ਦਾੜਾ ਕਿਉਂ ਕੱਟਿਆ ਪੁੱਤ? ਰੱਖ ਲੈਂਦੇ ਜੀ, ਦੂਸਰੀ ਗੱਲ ਹੀ ਨਹੀਂ ਕੀਤੀ। ਸਰੋਪੇ ਨਾਲ ਲੈ ਗਏ ਸਾਂ, ਉਸੇ ਵੇਲੇ ਉਹਦੇ ਗੱਲ 'ਚ ਸਰੋਪਾ ਪਾਇਆ ਅਤੇ ਬੋਲੋ ਉਸੇ ਨੇ ਹਲ ਬੁਲਾ ਕੇ ਆ ਗਿਆ। ਅੱਜ ਤੋਂ ਬਾਅਦ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਕਹਿੰਦਾ ਵੀ ਦਾੜਾ ਨਹੀਂ ਕੱਟੂੰਗਾ। ਕਿੰਨੇ ਪ੍ਰਾਣੀ ਦੱਸੇ? ਜਿੱਦਣ ਇਹ ਲਹਿਰ ਤੁਸੀਂ ਵੀ ਕਿਤੇ ਤੋਰ ਲਓਗੇ ਨੌਜਵਾਨੋਂ, ਆਖੋ ਵਾਹਿਗੁਰੂ। ਇੱਧਰ ਕਿਤੇ ਘਰ ਘਰ ਜਾ ਕੇ ਗੱਲ ਨਾ ਲਾ ਲਾ ਕੇ ਨੌਜਵਾਨ ਬੱਚਿਆਂ ਨੂੰ ਆਖੋ ਨਾ, ਅਤੇ ਜਿੱਥੇ ਸਰੂਪ ਵਾਲੇ ਬਣ ਜਾਣਗੇ ਉੱਥੇ ਨਸ਼ੇ ਵੀ ਛੱਡ ਜਾਣਗੇ। ਜੇ ਤੁਸੀਂ ਕਹੋ ਨਸ਼ਾ ਛੁੱਟਦਾ ਨਹੀਂ, ਆਖੋ ਵਾਹਿਗੁਰੂ। ਨਸ਼ਾ ਦੱਸ ਵੀ ਇਹਨਾਂ ਨੂੰ, ਆ ਗੁਰੂ ਕਾ ਸਿੱਖ ਬੈਠਾ, ਡੇਰਾ ਬਾਬਾ ਨਾਨਕ ਦਾ ਇੱਕ ਸਿੰਘ ਆ, ਆਖੋ ਵਾਹਿਗੁਰੂ। 25 ਲੱਖ ਦੀ ਸਮੈਕ ਪੀ ਗਿਆ, 25 ਲੱਖ ਦੀ ਦਾਲ ਸਾਲ, 2 ਸਾਲਾਂ 'ਚ ਮੱਝਾਂ ਵਿਕ ਗਈਆਂ, ਘਰ ਵਿਕ ਗਿਆ, ਘਰਵਾਲੀ ਰੋਵੇ। ਉਹਨਾਂ ਨੂੰ ਚੁੱਕ ਕੇ ਉਹ ਤਾਂ ਉਹ ਸੈਂਟਰ 'ਚ ਛੱਡ ਆਏ ਜਿੱਥੇ ਨਸ਼ੇ ਛਡਾਉਂਦੇ, ਆਖੋ ਵਾਹਿਗੁਰੂ। ਉੱਥੇ ਨਸ਼ਾ ਛਡਾਉਣ ਲੱਗੇ, ਕੇਸ ਕੱਟ ਦਿੰਦੇ, ਆਖੋ ਵਾਹਿਗੁਰੂ। ਵੀ ਕਿਤੇ ਫਾਹ ਫੂਹ ਨਾ ਲੈ ਲੈ, ਕਿਤੇ ਕਿਸੇ ਨਾਲ ਬੰਨ ਬੁੰਨ ਨਾ ਲੈ। ਇੱਕ ਦਿਨ ਐਸਾ ਆਇਆ, ਵਾਸ਼ਰੂਮ ਗਿਆ ਅਤੇ ਅੱਗੇ ਇੱਕ ਬੈਂਚ ਦੇ ਉੱਤੇ ਪੋਥੀ ਪਈ। ਉਹ ਆਂਦਾ ਮੈਂ ਵੇਖੀ, ਉਦੋਂ ਤੁਸੀਂ ਕਥਾ ਕਰ ਰਹੇ ਹੋ। ਦਾਸ ਨੂੰ ਕਹਿੰਦਾ ਵੀ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਉਹਨੂੰ ਕਿਸੇ ਨਸ਼ੇ ਦੀ ਜ਼ਰੂਰਤ ਨਹੀਂ, ਉਹਦੇ 'ਚ ਬੜਾ ਹੀ ਨਸ਼ਾ ਹੈ। ਕਹਿੰਦਾ ਮੈਂ ਗੁਟਕਾ ਚੁੱਕ ਲਿਆਂਦਾ, ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰਤਾ। 7ਵੇਂ ਦਿਨ ਕੇਸ ਕੱਟਣ ਵਾਲਾ ਆਉਂਦਾ ਸੀ, ਸੁਣ ਰਹੇ ਹੋ ਜੀ? 7ਵੇਂ ਦਿਨ ਉਹ ਆ ਗਿਆ ਕੇਸ ਕੱਟਣ ਵਾਲੇ ਅਤੇ ਮੈਨੂੰ ਕਹਿੰਦੇ ਸਿੱਧਾ ਹੋ ਜਾ, ਤੇਰੇ ਕੇਸ ਕੱਟਣੇ। ਕਹਿੰਦਾ ਨਹੀਂ, ਹੁਣ ਨਹੀਂ, ਹੁਣ ਤਾਂ ਸਿਰ ਕੱਟਿਆ ਜਾਊ, ਕੇਸ ਨਹੀਂ ਮਟਾਉਣੇ। ਮਿਲਦਾ ਇਹਨਾਂ ਨੂੰ, ਵੇਖਿਆ ਹੀ ਕਿੱਡਾ ਜਵਾਨ ਆ ਮੁੰਡਾ, ਅੜੀਆਂ ਬਾਹਾਂ ਫੇਰ ਬਣ ਗਈਆਂ, ਫੇਰ ਪਹਿਲਵਾਨ ਬਣ ਗਿਆ। ਆਂਦਾ ਮੈਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰਤਾ। 2-4 ਦਿਨ ਉਹ ਕੇਸ ਰੱਖਣ ਵਾ ਕੱਟਣ ਵਾਲੇ ਆਏ ਅਤੇ ਮੈਂ ਉਹਨੂੰ ਆਖਿਆ ਨਾ ਬਈ, ਹੁਣ ਤਾਂ ਸਿਰ ਜਾਏ ਤਾਂ ਜਾਏ। ਅੱਜ ਉਹ ਹਰਿਆ ਭਰਿਆ ਮੁੰਡਾ ਘੋੜੇ ਰੱਖੇ ਨੇ, ਪੈਲੀਆਂ ਵਾਲਾ ਏ, ਮੱਝਾਂ ਵਾਲਾ ਏ, ਜਾ ਕੇ ਵੇਖ ਲਓ। ਜਪਜੀ ਸੈਨੀ ਪਾਵ ਰਿਹਾ, ਸਾਰੇ ਨਸ਼ੇ ਛੁੱਟ ਗਏ। ਘੱਟ ਬੋਲਦੇ ਹੋ, ਘੱਟ ਬੋਲਦੇ, ਗੁਰੂ 'ਤੇ ਵਿਸ਼ਵਾਸ ਨਹੀਂ ਕਰਦੇ, ਆਖੋ ਵਾਹਿਗੁਰੂ। ਸਤਿਗੁਰ ਹਰੇ ਕੀਏ ਖਿਨ ਮਾਏ, ਗੁਰੂ ਦਾ ਦਿਲ ਕਰੇ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੀ ਲੱਕੜੀਆਂ ਨੂੰ ਹਰਾ ਕਰ ਦਿੰਦਾ ਹੈ ਬੰਦਾ, ਤਾਂ ਬੰਦਾ ਹੈ, ਇਹਦੇ 'ਤੇ ਅੰਦਰ ਖੂਨ ਚੱਲਦਾ ਹੈ। ਉਹ ਮੇਰਾ ਸਤਿਗੁਰ ਦੀਨ ਦਿਆਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੇ ਪੁੱਤ ਬਣੋ। ਜਿੱਥੇ ਤੁਹਾਡੇ ਜਿੱਡਾ ਕੋਈ ਨੌਜਵਾਨ, ਜਿਹਨਾਂ ਅੰਮ੍ਰਿਤ ਬੱਚਿਆਂ ਅੰਮ੍ਰਿਤ ਛਕੇ ਆ, ਜਿੱਥੇ ਤੁਹਾਡੇ ਜਿੱਡਾ ਕੋਈ ਤੁਹਾਨੂੰ ਮਿਲਦਾ ਹੈ, ਉਹਨੂੰ ਗੱਲ ਨਾ ਲਾਓ, ਪਿਆਰ ਕਰੋ, ਜ਼ੋਰ ਪਾ ਕੇ ਨਹੀਂ, ਪੁੱਛ ਕਰਕੇ ਨਹੀਂ। ਉਹਨੂੰ ਕਹੋ ਦਾੜਾ ਕਿਉਂ ਕੱਟਿਆ ਹੈ? ਜੇ ਉਹ ਥੋੜ੍ਹਾ ਜਿਹਾ ਨਰਮ ਦਿਸੇ ਨਾ, ਤਾਂ ਉਹਦੇ ਅੱਗੇ ਹੱਥ ਜੋੜਿਓ, ਪੁੱਤ ਅੱਗੇ ਤੋਂ ਦਾੜਾ ਨਹੀਂ ਕੱਟਣਾ। ਮੈਨੂੰ 100% ਗੁਰੂ ਗੋਬਿੰਦ ਸਿੰਘ 'ਤੇ ਭਰੋਸਾ ਹੈ, ਉਹ ਕਹੂਗਾ ਨਹੀਂ ਕੱਟੂੰਗਾ। ਤੁਸੀਂ ਕਹਿੰਦੇ ਹੀ ਨਹੀਂ, ਘਰ ਵਾਲੇ ਹੀ ਸੌਂ ਗਏ ਹੋ। ਗੁਰੂ ਕਿਰਪਾ ਕਰੇ, ਅੱਜ ਦੇ ਸ਼ਬਦ ਦੀ ਵਿਚਾਰ ਕਰ ਲਈਏ, ਮਹਾਰਾਜ ਸਾਰਿਆਂ ਦਾ ਤੁਹਾਡਾ ਭਲਾ ਕਰੇ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਆਖੋ ਸਤਨਾਮ ਸ੍ਰੀ। ਇਤਰਾਂ ਦਰੱਖ ਕਹੋ ਰੇ ਨਰ, ਬੋਲੋ ਨਰਮਣੇ ਆਦਮੀ, ਆਪਣੇ ਆਪ ਨੂੰ ਕਹੋ ਰੇ ਨਰ। ਇਹ ਸੱਚੀ ਜੀਤ ਹਾਰ, ਇਹ ਸੱਚੀ ਗੱਲ ਜੀ ਵਿੱਚ ਧਾਰਨ ਕਰ। ਕਿਹੜੀ ਜੀ? ਸਗਲ ਜਗਤ ਹੈ ਜੈਸੇ ਸੁਪਨਾ, ਬੋਲੋ ਸਾਰੀ ਸੰਗਤ ਬੋਲੋ। ਸਗਲ ਜਗਤ ਹੈ ਬਿਨਸਤ ਲਗਤ ਨਬਾਰ, ਬਿਨਸਤ ਲਗਤ ਨਬਾਰ, ਬਿਨਸਤ ਸਗਲ ਜਗਤ ਹੈ ਜੈਸੇ ਸੁਪਨਾ, ਸਗਲ ਜਗਤ ਹੈ ਜੈਸੇ ਸੁਪਨਾ, ਸਗਲ ਅਗਲੀ ਤੁਕ ਵਿੱਚ ਮਹਾਰਾਜ ਬੜਾ ਪਿਆਰਾ ਬਚਨ ਕਹਿੰਦੇ, ਬਾਰੂ ਭੀਤ ਬਣਾਈ ਰਚ ਪਚ। ਪਤਾ ਲੱਗਾ ਪਮਾਲ? ਬਾਰੂ ਭੀਤ, ਬਾਰੂ ਰੇਤ, ਰੇਤੇ ਦੀ ਦੀਵਾਰ ਕੀਤੀ ਬੜੀ ਐ ਸਵਾਰ ਸਵਾਰ ਕੇ ਰਚ ਪਚ। ਮਗਰ ਉਹ ਦੀਵਾਰ ਬਾਰੇ ਮੇਰਾ ਸਾਹਿਬ ਕਿੰਨਾ ਨਾਵਾਂ ਪਾਤਸ਼ਾਹ, ਇਹ ਦੀਵਾਰ ਰਹਿਤ ਨਹੀਂ ਦਿਨ ਚਾਰ, ਬੋਲੋ ਇਹ ਜਿਹੜੀ ਦੀਵਾਰ ਪਾ ਕੇ ਬੈਠਾ ਹੈ ਨਾ ਤੂੰ, ਇਹ ਦੀਵਾਰ ਚਾਰ ਦਿਨ ਨਹੀਂ ਟਿਕਣੀ, ਤੇਰਾ ਸਰੀਰ ਵੀ ਚਾਰ ਦਿਨ ਨਹੀਂ ਟਿਕਣਾ, ਇਸੇ ਤਰ੍ਹਾਂ ਢੱਠ ਜਾਣਾ ਹੈ। ਤੈਸੇ ਹੀ ਇਹ ਸੁਖ ਮਾਇਆ ਕੇ, ਬੁੱਝ ਲਾ ਪਤਾ ਲੱਗ ਗਿਆ, ਤੂੰ ਵੀ ਦੋ ਚਾਰ ਕਿਤੇ ਇਕੱਠੇ ਕਰਦਾ ਫਿਰਦਾ ਹੈ, ਇਹ ਇੱਥੇ ਰਹਿ ਜਾਣੇ। ਬਾਰੂ ਭੀਤ ਬਣਾਈ ਰਚ ਪਚ, ਇਹ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜਿਉਂ ਕਹਾਂ ਗਵਾਰ। ਉਹ ਪਗਲਾ ਕੀ ਉਲਝਿਆ ਪਿਆ ਇਹਨਾਂ ਮਾਇਆ ਦੇ ਸੁੱਖਾਂ 'ਚ, ਇਹ ਚਾਰ ਕੁ ਦਿਨ ਦੀ ਖੇਡ ਆ, ਸਦਾ ਨਾਲ ਨਹੀਂ ਰਹਿੰਦੀ। ਆਖੋ ਵਾਹਿਗੁਰੂ ਅਜੂ ਸਮਝ, ਮਹਾਰਾਜ ਪਾਤਸ਼ਾਹ ਕਹਿੰਦੇ ਅਜੂ ਸਮਝ, ਕੱਛ ਵਿਗੜਿਓ ਨਾ ਹਨ, ਕੁਛ ਵੀ ਅਜੇ ਨਹੀਂ ਵਿਗੜਿਆ। ਭੱਜ ਲੇ ਨਾਮ ਮੁਰਾਰ, ਭੱਜ ਲੇ ਮੁਰਾਰ, ਰੱਬ ਨੂੰ ਕਹਿੰਦੇ ਜਿਹੜਾ ਰਾਕਸ਼ਾਂ ਨੂੰ ਮਾਰਨ ਵਾਲਾ। ਵਾਹਿ

0: ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ ਵਾਹਿਗੁਰੂ ਜੀ
0: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮੰਨੀ ਵਾ ਮਤ ਉੱਚੀ, ਮਤ ਪਤ ਦਾ ਰਾਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀ।

ਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰਥਾ ਬਖਸ਼ੋ ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨ

ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵੋ ਸੁਹਿਲਾ ਸੁਰੀ ਹੋ ਸਿਰਜਨਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ। ਤਿਸ ਦਾਤੇ ਕਮਨ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣ

ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰੂ ਗੁਰੇ ਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ਼ਵ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ

ਸ਼੍ਰੀ ਵਾਹਿਗੁਰ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰ ਸਾਹਿਬ

ਸੱਠ ਕਠੋਰ ਕੁਚਿਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦ

ਕਰਨ ਸਮਰਥ ਸਭ ਬਿਦ ਕੁਲ ਹੈ ਸਮੂਹ ਉਧਾਰਨ ਸੋ ਚੇਤ ਚੇਤ ਅਚੇਤ ਜਾਨ ਸਤਸੰਗਤ ਪਰਮ ਅੰਧੇਰ ਮੋਹਿਓ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗਲੋ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਜਨ ਕੀ ਸਭ ਸੂਜ ਪਰੀ ਵਰਧਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਘਰੀ ਕਰ ਗਹਿਲੇਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਭਰੀ ਕਰ ਗਹਿਲੇਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਭਰੀ।

प्राण मान दान मग जोहन हित चीत दे ले ले पारी साजन सैन

ਇਹ ਬਿਧ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਬਿਧਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਿਧ ਜੋਨ ਪ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ।

ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤਦ ਕਰੀਏ। ਸਿੱਧ ਸਾਧਿਕ ਤੇ ਤੀਸ ਕੋਰ, ਤੀਰ ਕੀਮ ਨਾ ਭਰੀਏ। ਬ੍ਰਹਮਾਦਿਕ ਸੰਕਾਦ ਸੇ ਗੁਣ ਅੰਤ ਨਾ ਪਾਏ, ਅਗੋ ਗਿਹੋ ਨੀ ਜਾਏ।

ਚਰਨ ਤਾਂ ਪਰ ਸਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰ ਸਕੇ ਅਥ ਹੱਥ ਲੱਗੈ ਗੁਰ ਅਮਰ ਪਹਿ ਜਿਹੀ ਤਾਂ ਪਰ ਸਕੇ ਅਥ ਜੀ ਗੁਰ ਅਮਰ ਪੁਣੀਜੈ ਨੈਣ ਤਾਂ ਪਰ ਸਕੇ ਅਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਾਂ ਪਰ ਸਕੇ ਅਥ ਸ਼੍ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹੀ ਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਤੇ ਨਰ ਜਾਲ ਪਪਣੈ ਸਕਿਆਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਤੇ ਨਰ ਦੁਖ ਨਹਿ ਭੁੱਖ ਤੇ ਨਰ ਨਿਧਨ ਨੂੰ ਕਹੀਐ ਤੇ ਨਰ ਸੋਕ ਨੂੰ ਹੋਵੈ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨੂੰ ਕਰੈ ਤੇ ਨਰ ਸੇ ਸਹਿ ਸਮ ਪਹਿ ਤੇ ਨਰ ਦੁਲੀਚੇ ਬਹਿ ਤੇ ਨਰ ਉਥਪ ਬਿਥਪਹਿ ਸੁਖ ਲਹਿ ਤੇ ਨਰ ਸੰਸਾਰ ਮੈਂ ਅਬਹਿ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲ ਪਣੈ ਗੁਰ ਅਮਰਦਾਸ ਸੋ ਪਰਸੰਨ ਜਿਹੇ ਸਕਿਆਥ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪਰਸੰਨ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਸੂਹੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 767 ਅਤੇ 768 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ

सुख सुहिलड़ा हर त्यावो हो, गुरमुख हर फल पावो हो।

ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਕਾਰਜ ਸਭ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

Oh.

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬਿਚਾਰ, ਸੱਚਾ ਤੇਰਾ ਅਮਰ ਸੱਚਾ ਦੇਵਾ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚੇ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚ ਤਦਾਖੇ ਲਾ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧੈਨ ਸੱਚ ਜੋ ਮਦ ਜੰਮੇ ਸੋ ਕੱਚ ਨਿਕੱਚ ਮਹੱਲਾ।

ਰੱਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨਵ ਮਹਾਨ ਕੁਦਰਤ ਪੌਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ